0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ।

ਬਿਲਕੁਲ ਜੀ, ਤੁਹਾਡਾ ਪਿਆਰ ਹੀ ਹੈ ਜਿਹਦੇ ਕਰਕੇ ਮੈਨੂੰ ਵਾਪਸ ਸਟੂਡੀਓ ਜਾਣਾ ਪੈ ਗਿਆ। ਮੇਰਾ ਪਲਾਨ ਸੀਗੀ ਵੀ ਪ੍ਰੋਗਰਾਮ ਤੁਹਾਡਾ ਚੱਲਦਾ ਰਹੇ ਅੱਜ ਦਾ, ਕਿਉਂਕਿ ਥੈਂਕਸਗਿਵਿੰਗ ਡੇ ਹੈ ਅਤੇ ਆਪਾਂ ਕਾਫੀ ਕੁਛ ਗੱਲਾਂ ਬਾਤਾਂ ਵੀ ਕਰ ਸਕਦੇ ਹਾਂ, ਨਾਲ ਦੀ ਨਾਲ ਹੀ ਪ੍ਰੋਗਰਾਮ ਤੁਹਾਡੇ ਵਾਸਤੇ ਰਿਕਾਰਡ ਕਰਕੇ ਦੇ ਦਈਏ ਵੀ, ਤਾਂ ਕਿ ਉਹ ਵੀ ਆਪਾਂ ਸੁਣ ਲਈਏ। ਬਟ ਅਨਫੋਰਚੁਨੇਟਲੀ ਕੁਛ ਟੈਕਨੀਕਲ ਡਿਫੀਕਲਟੀਜ਼ ਕਰਕੇ ਪਹਿਲਾਂ ਕਾਫੀ ਦੇਰ ਤੁਸੀਂ ਸੁਣ ਨਹੀਂ ਪਾਏ ਪ੍ਰੋਗਰਾਮ, ਹੁਣ ਗੀਤ ਸੰਗੀਤ 'ਤੇ ਸੁਣ ਪਾ ਰਹੇ ਹੋ। ਬਟ ਅੱਜ ਦਾ ਪ੍ਰੋਗਰਾਮ, ਕਿਉਂਕਿ ਹਮੇਸ਼ਾ ਹੀ ਤਰ੍ਹਾਂ ਤੁਹਾਨੂੰ ਪਤਾ ਵੀ 8 ਵਜੇ ਤੱਕ ਚੱਲਦਾ, ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਅੱਜ ਦੇ ਪ੍ਰੋਗਰਾਮ 'ਚ ਮੌਕਾ ਜਿਹੜਾ ਇਹ ਵੈਸੇ ਥੈਂਕਸਗਿਵਿੰਗ ਦਾ, ਅਤੇ ਆਈ ਹੋਪ ਤੁਸੀਂ ਆਪਣੇ ਪਰਿਵਾਰ ਦੇ ਨਾਲ, ਕਾਫੀ ਲੋਕ ਜਿਹੜੇ ਨੇ ਟਰਕੀ ਵੀ ਇਸ ਦਿਨ ਜਿਹੜਾ ਹੈ ਇੰਜੋਏ ਕਰਦੇ ਆ, ਕਿਉਂਕਿ ਬੇਸਿਕਲੀ ਤਾਂ ਥੈਂਕਸਗਿਵਿੰਗ ਜਿਹੜਾ ਉਹ ਟਰਕੀ ਦੇ ਨਾਲ ਇੱਥੇ ਮਨਾਇਆ ਜਾਂਦਾ। ਸੋ ਇਸ ਕਰਕੇ ਟਰਕੀ ਜਿਹੜੀ ਹੈ ਜੀ ਉਹ ਕਾਫੀ ਫੇਮਸ ਹੈ। ਬਟ ਅਗੇਨ ਫਿਰ ਤੋਂ ਮੈਨੂੰ ਯਾਦ ਕਰਾਉਣਾ ਪੈਂਦਾ, ਕਿਉਂਕਿ ਮਹਿੰਗਾਈ ਨੇ ਜਿਹੜਾ ਲੋਕਾਂ ਦਾ ਕਾਫੀ ਲੱਕ ਤੋੜਿਆ। ਲੋਕ ਜਿਹੜੇ ਸੋਚਦੇ ਆ ਵੀ ਟਰਕੀ ਮੰਗਵਾਈਏ ਕਿ ਨਾ ਮੰਗਵਾਈਏ, ਕਿਸੇ ਟਾਈਮ 'ਤੇ ਮੈਨੂੰ ਯਾਦ ਹੈ ਵੀ ਜਦੋਂ ਆਪਾਂ ਇਸ ਕੰਟਰੀ 'ਚ ਨਵੇਂ ਨਵੇਂ ਆਏ ਸੀਗੇ ਅਤੇ $250 ਦੇ ਨਾਲ ਗਰੋਸਰੀ ਦੀ ਜਿਹਨੂੰ ਕਹਿੰਦੇ ਨੇ ਪੂਰੀ ਭਰ ਜਾਂਦੀ ਸੀ ਟਰਾਲੀ, ਇੰਨਾ ਜ਼ਿਆਦਾ ਗਰੋਸਰੀ ਦਾ ਸਮਾਨ ਆ ਜਾਂਦਾ ਸੀ। ਹੁਣ ਅੱਜ ਕੱਲ੍ਹ ਉਹ ਗੱਲਾਂ ਬਾਤਾਂ ਰਹੀਆਂ ਨਹੀਂ, ਅਤੇ ਬਟ ਇਹ ਹੈ ਵੀ ਫਿਰ ਵੀ ਇਹ ਜਿੱਦਾਂ ਦਾ ਵੀ ਚੱਲ ਰਿਹਾ, ਪਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਗਰੋਸਰੀ ਭਰ ਕੇ ਰੱਖੇ ਅਤੇ ਸ਼ੁਕਰਾਨਾ ਜਿਹੜਾ ਕਰਦੇ ਰਹੀਏ ਆਪਾਂ ਜਿਸ ਵੀ ਤਰੀਕੇ ਦੇ ਨਾਲ ਜ਼ਿੰਦਗੀ ਜਿਹੜੀ ਹੈ ਚੱਲਦੀ ਹੈ। ਸੋ ਪ੍ਰੋਗਰਾਮ ਦਾ ਸ਼ੁਰੂਆਤ ਜਿਹੜੀ ਹੈ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਕੁਛ ਗੀਤ ਸੰਗੀਤ ਤੋਂ ਇਲਾਵਾ ਮੈਨੂੰ ਲੱਗਦਾ ਵੀ ਇਸ ਗੀਤ ਨਾਲ ਕਰਦੇ ਹਾਂ, ਫਿਰ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਲੀਅਰ ਕਰਦੇ ਹਾਂ ਜੀ।

ਥੈਂਕਸਗਿਵਿੰਗ ਦੇ ਮੌਕੇ ਦੇ ਉੱਤੇ ਇਸ ਤਰ੍ਹਾਂ ਦਾ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕੀਤਾ। ਬਟ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਤੇ ਵਧਣਾ ਹੀ ਹੈ, ਨਾਲ ਦੀ ਨਾਲ ਹੀ ਕੁਛ ਇੱਕ ਗੱਲਾਂ ਬਾਤਾਂ ਵੀ ਕਰ ਲਈ। ਤੁਹਾਨੂੰ ਦੱਸ ਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ। ਟੈਂਪਰੇਚਰ ਜਿਹੜਾ ਕਿ 3 ਡਿਗਰੀ 0 ਦੀ ਤਰ੍ਹਾਂ ਮਹਿਸੂਸ ਹੋ ਰਿਹਾ, ਰਾਈਟ ਨੂੰ 3 ਡਿਗਰੀ 0 ਦੀ ਤਰ੍ਹਾਂ ਮਹਿਸੂਸ ਹੋ ਰਿਹਾ। ਘੱਟ ਤੋਂ ਘੱਟ -2 ਤੱਕ ਜਾਣਾ ਤੇ ਵੱਧ ਤੋਂ ਵੱਧ 7 ਡਿਗਰੀ। ਕੱਲ ਨੂੰ ਇਹ ਟੈਂਪਰੇਚਰ ਫਿਰ ਡਬਲ ਡਿਜਿਟ 'ਚ ਜੰਪ ਮਾਰਿਆ, 11 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 0 ਡਿਗਰੀ। ਪਰਸੋਂ ਵੈਡਨਸਡੇ ਵਾਲੇ ਦਿਨ 18 ਅਤੇ 3 ਚਮਕਦਾਰ ਧੁੱਪ ਦੇ ਨਾਲ ਬਣਿਆ ਰਹੇਗਾ। ਫਿਰ 12-1 ਥਰਸਡੇ ਫਰਾਈਡੇ ਨੂੰ ਫਿਰ ਤੋਂ ਆਲਮੋਸਟ 20 ਡਿਗਰੀ 19 ਡਿਗਰੀ ਅਤੇ 4 ਡਿਗਰੀ ਘੱਟ ਤੋਂ ਘੱਟ। 17-7 ਸੈਟਰਡੇ ਦਾ ਟੈਂਪਰੇਚਰ ਹੋਏਗਾ। ਸੰਡੇ ਨੂੰ 13-2, ਮੰਡੇ ਨੂੰ 15-2 ਅਤੇ ਟਿਊਜ਼ਡੇ ਨੂੰ ਥੋੜ੍ਹੀ ਜਿਹੀ ਬਾਰਿਸ਼ ਦੇ ਚਾਂਸਿਸ ਦਿਖਾਏ ਜਾ ਰਹੇ ਨੇ 10-5 ਦੇ ਨਾਲ। ਵੈਡਨਸਡੇ ਵੀ ਹਲਕੀ ਫੁਲਕੀ ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ 8-3 ਦੇ ਨਾਲ। ਸੋ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਹੈ ਜਿਹੜਾ ਕਿ ਮੂਡ ਵੀ ਬਣਾ ਦਿੰਦਾ ਅਤੇ ਪ੍ਰੋਗਰਾਮ ਦੀ ਪਲਾਨਿੰਗ ਵੀ ਕਰ ਦਿੰਦਾ ਵੀ ਕੀ ਕੁਛ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ। ਸੋ ਇਸ ਕਰਕੇ ਇਹ ਅਕਤੂਬਰ ਦਾ ਮਹੀਨਾ ਵੀ ਆ ਗਿਆ ਜੀ, ਬੜੀ ਤੇਜ਼ੀ ਦੇ ਨਾਲ ਨਿਕਲਦਾ ਜਾ ਰਿਹਾ। ਆਈ ਹੋਪ ਵੀ ਤੁਸੀਂ ਆਪਣਾ ਅਕਤੂਬਰ ਜਿਹੜਾ ਇੰਜੋਏ ਕਰ ਰਹੇ ਹੋਵੋਗੇ। ਕੁਛ ਇੱਕ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਆਪਾਂ, ਖਬਰਾਂ ਕੀ ਕਹਿੰਦੀਆਂ, ਕਿਉਂਕਿ ਖਬਰਾਂ ਦੇ ਨਾਲ ਸਿਸਟਮ ਜਿਹੜਾ ਚੱਲਦਾ ਇੰਡੀਆ ਦੇ ਵਿੱਚ ਆਪਾਂ ਦੇਖਿਆ ਵੀ ਜਿਸ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਚੱਲ ਰਿਹਾ ਉਹਦੇ ਬਾਰੇ ਜਾਣਕਾਰੀ ਕੁਛ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਪਲੱਸ ਜਿਹੜੀ ਇਹ ਇੱਕ ਗੀਤ ਮੈਂ ਲਾਈਨਅਪ ਜਿਹਾ ਕੀਤਾ, ਮੈਨੂੰ ਲੱਗਦਾ ਪਹਿਲਾਂ ਉਹੀ ਸੁਣ ਲੈਂਦੇ ਆਪਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਸ਼ੇਅਰ ਕਰਦੇ ਹਾਂ ਜੀ।

0: ਤੇ ਕਿਤੇ ਬਾਪੂ ਤੋਂ ਬਾਅਦ ਮੈਂ ਹੀ ਇਹਨਾਂ ਦੀ ਮਾਂ ਤੇ ਮੈਂ ਹੀ ਇਹਨਾਂ ਦਾ ਪਿਓ ਬਸ ਹੁਣ ਹੋਰ ਗੱਲ ਆ ਕਰੋ
1: ਦੇਖੋ ਜੀ ਮੈਂ ਤਾਂ ਮਾਂ ਦਾ ਫਰਜ਼ ਨਿਭਾ ਰਹੀ ਹਾਂ ਨਾ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣਾ ਵੀ ਤਾਂ ਮਾਂ ਪਿਓ ਦਾ ਫਰਜ਼ ਹੁੰਦਾ ਨਾ

0: ਦਾ ਦਿਨ ਹੁੰਦਾ, ਸਾਰੇ ਲੋਕੀ ਇਕੱਠੇ ਬਹਿ ਕੇ ਖਾਂਦੇ ਪੀਂਦੇ ਆਪਣੀ ਫੈਮਿਲੀ ਦੇ ਨਾਲ ਅਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਨਾਲ ਰਿਲੇਟਡ. ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਅਗੇਨ ਜਿਹਨੂੰ ਕਹਿੰਦੇ ਨਾ ਵੀ ਸ਼ੁਕਰਾਨਾ ਕਰਨ ਵਾਸਤੇ ਮੈਨੂੰ ਸਟੂਡੀਓ 'ਚ ਆਉਣਾ ਪੈਣਾ ਸੀਗਾ, ਇਸ ਕਰਕੇ ਮੈਂ ਪਹੁੰਚਿਆ. ਵੈਸੇ ਪਲਾਨਿੰਗ ਮੇਰੀ ਇਹ ਸੀਗੀ ਵੀ ਆਪਾਂ ਰਿਕਾਰਡਡ ਪ੍ਰੋਗਰਾਮ ਜਿਹੜਾ ਚਲਾ ਲਾਂਗੇ, ਨਾਲ ਦੀ ਨਾਲ ਹੀ ਗੱਲਬਾਤ ਕਰੀ ਜਾਵਾਂਗੇ, ਬਟ ਅਨਫੋਰਚੁਨੇਟਲੀ ਜਿਹੜਾ ਉਹ ਮੈਨੂੰ ਵਾਪਸ ਦੈਟਸ ਵਾਏ ਕਿਉਂਕਿ ਟੈਕਨੀਕਲ ਡਿਫੀਕਲਟੀ ਕਰਕੇ ਫਿਰ ਇੱਥੇ ਹੀ ਪਹੁੰਚਣਾ ਪਿਆ. ਅਤੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਅੱਗੇ ਚੱਲਣ ਦੇ ਨਾਲ ਨਾਲ ਮੈਨੂੰ ਲੱਗਦਾ ਵੀ ਇੱਕ ਅੱਧੀ ਆਪਾਂ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਵੀ ਸੁਣ ਲਈਏ. ਅਤੇ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ. ਅੱਜ ਦੇ ਪ੍ਰੋਗਰਾਮ 'ਚ ਆਪਾਂ ਆਪਣੀਆਂ ਗੱਲਾਂ ਬਾਤਾਂ ਤਾਂ ਰੱਖਾਂਗੇ, ਨਾਲ ਦੀ ਨਾਲ ਹੀ ਕੁਛ ਖਾਸ ਖਬਰਾਂ ਤੁਹਾਨੂੰ ਪਤਾ ਵੀ ਪ੍ਰੋਟੈਸਟ ਦੇ ਰਿਲੇਟਡ ਆਈਆਂ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਆਪਾਂ, ਕਿਉਂਕਿ ਉਹਦੇ 'ਚ ਵੀ ਕਾਫੀ ਗੱਲਬਾਤ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ. ਅਤੇ ਸੋ ਇੱਕ ਅੱਧੀ ਗੱਲਬਾਤ ਮੈਨੂੰ ਲੱਗਦਾ ਪਹਿਲਾਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ. ਸੋ ਖਬਰਾਂ ਕਾਫੀ ਇਕੱਠੀਆਂ ਹੋਈਆਂ. ਅਤੇ ਇਹ ਸੁਣਦੇ ਹਾਂ ਕੁੜੀ ਦੀ ਗੱਲਬਾਤ ਜਿਹਨੂੰ ਕਹਿੰਦੇ ਨੇਹਾ ਬੋਰਾ, ਇਹਦੇ ਬਾਰੇ ਕੀ ਇਨਫੋਰਮੇਸ਼ਨ ਸਾਹਮਣੇ ਆਈ ਹੈ, ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ. ਅਤੇ ਕਾਫੀ ਦੋਸਤ ਜਿਹੜੇ ਨੇ ਇਹਦੇ ਬਾਰੇ ਜਾਣਨਾ ਚਾਹੁੰਦੇ ਆ. ਸੋ ਇਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਫਿਰ ਆਪਾਂ ਬਾਕੀ ਗੱਲਬਾਤ ਕਰਦੇ ਹਾਂ.
1: ਕਭੀ ਪੁਲਿਸ ਬੈਰੀਕੇਡ ਪਰ ਚੜਕਰ, ਕਭੀ ਸੜਕ ਪਰ ਅਚਾਨਕ ਆਕਰ ਤੇਜ਼ ਦੌੜਤੇ ਹੋਏ, ਯਾ ਕਭੀ ਬੀਚ ਸੜਕ ਇਨਕਲਾਬੀ ਨਾਰੇ ਲਗਾਤੇ ਹੋਏ, ਦਿੱਲੀ ਪੁਲਿਸ ਕੀ ਸਖਤੀ ਕੇ ਬਾਵਜੂਦ ਇੱਕ ਯੁਵਾ ਚਿਹਰਾ ਜਿਸਕੀ ਚਰਚਾ ਅੱਜਕਲ ਹਰ ਸੋਸ਼ਲ ਮੀਡੀਆ ਪਲੇਟਫਾਰਮ ਪਰ ਹੋਣੇ ਲੱਗੀ ਹੈ, ਵੋ ਨਾਮ ਹੈ ਨੇਹਾ ਬੋਰਾ ਕਾ. ਭਾਰਤੀ ਰਾਜਨੀਤੀ ਔਰ ਛਾਤਰ ਆੰਦੋਲਨੋ ਮੇ ਜਬ ਵੀ ਕਿਸੀ ਯੁਵਾ ਔਰ ਮੁਖਿਆ ਚਿਹਰੇ ਕੀ ਬਾਤ ਹੋਤੀ ਹੈ, ਤੋ ਇਨ ਦਿਨੋਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ਆਇਸਾ ਕੀ ਰਾਸ਼ਟਰੀ ਅਧਿਕਸ਼ ਨੇਹਾ ਬੋਰਾ ਕਾ ਨਾਮ ਸਬਸੇ ਉਪਰ ਲਿਆ ਜਾ ਰਹਾ ਹੈ. ਰਾਜਧਾਨੀ ਦਿੱਲੀ ਮੇ ਚੁਣਾਵ ਆਯੋਗ ਔਰ ਮੁਖਿਆ ਚੁਣਾਵ ਆਯੁਕਤ ਯਾਨੀ CEC ਗਣੇਸ਼ ਕੁਮਾਰ ਕੇ ਖਿਲਾਫ ਹੋਏ ਉਗ੍ਰ ਪ੍ਰਦਰਸ਼ਨ ਕੇ ਦੌਰਾਨ ਪੁਲਿਸ ਬੈਰੀਕੇਡਸ ਪਰ ਚੜ੍ਹਤੀ, ਅਧਿਕਾਰੀਓ ਕੋ ਚਕਮਾ ਦੇ ਕਰ ਦੌੜਤੀ ਔਰ ਹਿਰਾਸਤ ਮੇ ਲੀਏ ਜਾਣੇ ਕੇ ਬਾਵਜੂਦ ਨਿਡਰ ਹੋਕਰ ਨਾਰੇ ਲਗਾਤੀ ਹੋਈ 29 ਸਾਲ ਕੀ ਨੇਹਾ ਬੋਰਾ ਨੇ ਪੂਰੇ ਦੇਸ਼ ਕਾ ਧਿਆਨ ਆਪਣੀ ਤਰਫ ਖਿੱਚ ਲਿਆ. ਸੋਸ਼ਲ ਮੀਡੀਆ ਪਰ ਉਨਕੇ ਦਰਜਨੋ ਵੀਡੀਓਜ਼ ਵਾਇਰਲ ਹੋਏ ਜਹਾਂ ਯੁਵਾਓ ਨੇ ਸ਼ੇਰਨੀ ਕਹਿਕਰ ਪੁਕਾਰਤੇ ਹੈਂ. ਫੌਜੀ ਛਾਓ ਸੇ ਲੇਕਰ ਵਾਮਪੰਥੀ ਰਾਜਨੀਤੀ ਕੇ ਗਲਿਆਰੋ ਤੱਕ ਕਾ ਉਨਕਾ ਯੇ ਸਫ਼ਰ ਕੈਸਾ ਹੈ, ਯੇ ਆਜ ਹਮ ਇਸ ਵੀਡੀਓ ਮੇ ਆਪਕੋ ਬਤਾਨੇ ਜਾ ਰਹੇ ਹੈਂ. ਨੇਹਾ ਬੋਰਾ ਕਾ ਜਨਮ ਉਤਰਾਖੰਡ ਕੇ ਖਟੀਮਾ ਮੇ ਹੁਆ ਥਾ. ਉਨਕੇ ਪਿਤਾ ਭਾਰਤੀ ਸੇਨਾ ਮੇ ਅਧਿਕਾਰੀ ਥੇ, ਜਿਸਕੀ ਵਜਹ ਸੇ ਦੇਸ਼ ਕੇ ਅਲਗ ਅਲਗ ਹਿੱਸੋ ਮੇ ਉਨਕਾ ਤਬਾਦਲਾ ਟ੍ਰਾਂਸਫਰ ਹੋਤਾ ਰਹਾ, ਔਰ ਯਹੀ ਵਜਹ ਰਹੀ ਕਿ ਨੇਹਾ ਕਾ ਜੋ ਬਚਪਨ ਹੈ ਵੋ ਸ਼ੁਰੂਆਤੀ ਦੌਰ ਮੇ ਅਲਗ ਅਲਗ ਛਾਵਣੀਓ ਔਰ ਸੰਸਕ੍ਰਿਤਿਕ ਪਰਿਵੇਸ਼ੋ ਮੇ ਬੀਤਤਾ ਨਜ਼ਰ ਆਯਾ. 10ਵੀਂ 11ਵੀਂ 12ਵੀਂ ਕੀ ਜੋ ਸਟੂਡੈਂਟ ਲਾਈਫ ਹੈ, ਜੋ ਸਕੂਲੀ ਸ਼ਿਕਸ਼ਾ ਹੈ, ਵੋ ਪਸ਼ਚਿਮ ਬੰਗਾਲ ਸੇ ਉਨ੍ਹੋਂਨੇ ਪੂਰੀ ਕੀ. ਐਸੇ ਮੇ ਨੇਹਾ ਨੇ ਯੇ ਬਤਾਇਆ ਕਿ ਸਕੂਲੀ ਸ਼ਿਕਸ਼ਾ ਕੇ ਦੌਰਾਨ ਹੀ ਉਨਕੇ ਭੀਤਰ ਜੋ ਵੈਚਾਰਿਕ ਔਰ ਰਾਜਨੈਤਿਕ ਸਮਝ ਹੈ ਉਸਕੀ ਨੀਂਵ ਪੜੀ, ਔਰ ਇਸੀ ਦੌਰਾਨ ਵੋ ਕਮਿਊਨਿਸਟ ਔਰ ਕ੍ਰਾਂਤੀਕਾਰੀ ਵਿਚਾਰਕੋ ਜੈਸੇ ਕਿ ਚਾਰੂ ਮਜੁਮਦਾਰ, ਪ੍ਰਖਿਆਤ ਕਵੀ ਪਾਬਲੋ ਔਰ ਲੇਖਿਕਾ ਅਰੁੰਧਤੀ ਰਾਏ ਕੀ ਰਚਨਾਓ ਔਰ ਵਿਚਾਰੋ ਕੇ ਸੰਪਰਕ ਮੇ ਆ ਗਈ ਥੀ. ਇਨ ਲੇਖਕੋ ਔਰ ਵਿਚਾਰਕੋ ਕੇ ਵਿਦਰੋਹੀ ਔਰ ਮਾਨਵੀ ਦ੍ਰਿਸ਼ਟੀਕੋਣ ਨੇ ਜੋ ਪੂਰੀ ਉਨਕੀ ਸੋਚ ਹੈ ਉਸਕੋ ਇੱਕ ਨਈ ਦਿਸ਼ਾ ਦੇ ਦੀ, ਐਸਾ ਨੇਹਾ ਨੇ ਕਈ ਵਾਰ ਆਪਣੇ ਇੰਟਰਵਿਊਜ਼ ਮੇ ਬਤਾਇਆ. ਅਬ ਰਾਜਨੀਤੀ ਮੇ ਆਨੇ ਸੇ ਪਹਿਲੇ ਨੇਹਾ ਬੋਰਾ ਕੀ ਪਹਿਚਾਨ ਇੱਕ ਸਮਰਪਿਤ ਰੰਗਕਰਮੀ ਯਾਨੀ ਜੋ ਆਪਣੇ ਥੀਏਟਰ ਆਰਟਿਸਟ ਦੇਖੇ ਹੋਣਗੇ ਵੋ ਯਹੀ ਕਾਮ ਕਿਆ ਕਰਤੀ ਥੀ. ਉਨ੍ਹੋਂਨੇ ਦਿੱਲੀ ਯੂਨੀਵਰਸਿਟੀ ਸੇ ਜੋ ਡਿਗਰੀ ਹੈ ਡਿਗਰੀ ਲਈ BR ਅੰਬੇਡਕਰ ਯੂਨੀਵਰਸਿਟੀ ਜੋ ਹੈ ਵਹਾਂ ਸੇ ਦਿੱਲੀ ਸੇ ਪਰਫਾਰਮੈਂਸ ਸਟੱਡੀਜ਼ ਮੇ ਮਾਸਟਰ ਡਿਗਰੀ ਹਾਸਲ ਕੀ. ਇਸਕੇ ਬਾਅਦ ਉਨ੍ਹੋਂਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਯਾਨੀ JNU ਕੇ ਪ੍ਰਤਿਸ਼ਠਿਤ ਸਕੂਲ ਆਫ ਆਰਟਸ ਐਂਡ ਸਟੈਟਿਕਸ ਮੇ ਥੀਏਟਰ ਔਰ ਪਰਫਾਰਮੈਂਸ ਸਟੱਡੀਜ਼ ਮੇ PhD ਕੇ ਲਈ ਦਾਖਲਾ ਵੀ ਲਿਆ. ਦਿੱਲੀ ਕੇ ਜਾਣੇ ਮਾਨੇ ਸਟਰੀਟ ਥੀਏਟਰ ਗਰੁੱਪ ਸੰਗਵਾਰੀ ਕੇ ਸਾਥ ਵੋ ਲੰਬੇ ਸਮੇਂ ਤੱਕ ਜੁੜੀ ਰਹੀ, ਕਾਮ ਕਰਤੀ ਰਹੀ. ਨੇਹਾ ਕਾ ਮਾਨਨਾ ਹੈ ਕਿ ਰੰਗਮੰਚ ਨੇ ਉਨ੍ਹੇ ਸਮਾਜ ਕੇ ਅਲਗ ਅਲਗ ਤਬਕੋ ਔਰ ਅਲਗ ਅਲਗ ਵਿਚਾਰਧਾਰਾਓ ਕੇ ਲੋਗੋ ਕੋ ਗਹਿਰਾਈ ਸੇ ਸਮਝਨੇ ਕੀ ਜੋ ਦ੍ਰਿਸ਼ਟੀ ਹੈ ਵੋ ਦਿਖਾ ਦੀ. ਨੇਹਾ ਬੋਰਾ ਇੱਕ ਇੰਟਰਵਿਊ ਮੇ ਯੇ ਕਹਿਤੀ ਨਜ਼ਰ ਆਤੀ ਹੈ ਕਿ ਥੀਏਟਰ ਆਪਕੋ ਐਸੇ ਕਿਰਦਾਰੋ ਮੇ ਢਲਨਾ ਸਿਖਾਤਾ ਹੈ ਜਿਨ ਸੇ ਸ਼ਾਇਦ ਆਪ ਅਲਗ ਅਲਗ ਜ਼ਿੰਦਗੀ ਮੇ ਸਹਿਮਤ ਨਾ ਹੋ, ਲੇਕਿਨ ਇਸ ਸੇ ਆਪ ਯੇ ਸਮਝ ਪਾਤੇ ਹੈ ਕਿ ਕੋਈ ਵਿਅਕਤੀ ਵਿਸ਼ੇਸ਼ ਕਿਸ ਸਮਾਜਿਕ ਔਰ ਰਾਜਨੀਤਿਕ ਪਰਿਵੇਸ਼ ਸੇ ਆਇਆ ਹੈ. ਇਹ ਸੰਵੇਦਨਸ਼ੀਲਤਾ ਉਨਕੇ ਰਾਜਨੀਤਿਕ ਜੀਵਨ ਮੇ ਭੀ ਸਾਫ ਸਾਫ ਝਲਕਤੀ ਹੈ, ਸਾਫ ਸਾਫ ਨਜ਼ਰ ਆਤੀ ਹੈ.

ਸੋ ਇਹ ਸੀਗੀ ਜੀ ਨੇਹਾ ਬੋਹਰਾ ਦੀ ਸਟੋਰੀ ਜਿਹੜੀ ਤੁਸੀਂ ਸੁਣੀ ਹੈ ਅਤੇ ਕਿਉਂਕਿ ਪਿਛਲੇ ਕੁਛ ਇੱਕ ਸਮੇਂ ਤੋਂ ਲਗਾਤਾਰ ਇਹ ਕੁੜੀ ਜਿਹੜੀ ਹੈ ਉਹ ਚਰਚਾ ਦੇ ਵਿੱਚ ਚੱਲ ਰਹੀ ਸੀ ਅਤੇ ਕਾਫੀ ਵਧੀਆ ਇਹਨੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਿਹਦੇ ਕਰਕੇ ਇੰਨੀ ਪਾਪੂਲਰ ਅਤੇ ਇੰਨਾ ਲੋਕਾਂ ਦੇ ਵਿੱਚ ਇਹਦਾ ਨਾਂ ਹੋਇਆ ਕਿਉਂਕਿ ਇਹਨੇ ਕਾਫੀ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਸਾਰਿਆਂ ਤੱਕ ਲੈ ਕੇ ਆਉਂਦੀ ਹੈ ਸੋ ਵਧੀਆ ਇਹ ਯੰਗਸਟਰਸ ਨੂੰ ਕਿਉਂਕਿ ਜਦੋਂ ਇੱਕ ਬੰਦਾ ਜਾਂ ਕਿਉਂਕਿ ਡੈਫੀਨੇਟਲੀ ਉਹ ਲੀਡਰ ਹੈ ਤਾਂ ਉਹਨੇ ਲੀਡਰ ਦਾ ਤਾਂ ਆਪਣਾ ਕੰਮ ਕੀਤਾ ਹੀ ਹੈ ਬਟ ਉਹਦੇ ਨਾਲ ਨਾਲ ਐਜ਼ ਏ ਲੀਡਰ ਹੋਣ ਦੇ ਨਾਤੇ ਜਿਹੜੀਆਂ ਇਹਨੇ ਐਕਟੀਵਿਟੀਜ਼ ਕਰਕੇ ਦਿਖਾਈਆਂ ਅਤੇ ਕੁੜੀਆਂ ਹਰ ਕੁੜੀ ਜਿਹੜੀ ਹੈ ਉੱਥੇ ਯੰਗਸਟਰ ਜਿਹੜੀ ਜੈਨਜ਼ੀ ਦੇ ਨਾਲ ਦੇ ਰੂਪ ਦੇ ਵਿੱਚ ਕੰਮ ਕਰ ਰਹੀ ਸੀਗੀ ਉਹਨੇ ਇਸ ਤਰੀਕੇ ਦੇ ਨਾਲ ਆਪਣਾ

0: ਜੋਸ਼ ਦਿਖਾਇਆ ਕਿ ਪੁਲਿਸ ਵਾਲੇ ਦੇ ਇੱਕ ਦੇ ਥੱਪੜ ਵੀ ਮਾਰਿਆ ਇੱਕ ਕੁੜੀ ਨੇ ਕਿਉਂਕਿ ਉਹਨੇ ਉਹਦੇ ਨਾਲ ਗਲਤ ਤਰੀਕੇ ਦਾ ਸਲੂਕ ਕੀਤਾ ਥੱਪੜ ਮਾਰਨਾ ਕਿਉਂਕਿ ਪੁਲਿਸ ਵਾਲੀ ਵਰਦੀ ਦੇ ਉੱਤੇ ਵਧੀਆ ਗੱਲ ਨਹੀਂ ਮੰਨੀ ਜਾਂਦੀ ਬਟ ਜਦੋਂ ਪੁਲਿਸ ਵਾਲਾ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ ਕਿਸੇ ਬੱਚੀ ਨੂੰ ਯੰਗ ਨੌਜਵਾਨ ਕੁੜੀ ਨੂੰ ਅਤੇ ਫਿਰ ਥੱਪੜ ਮਾਰ ਕੇ ਤਾਂ ਉਹਨੇ ਉਹਨੂੰ ਦੱਸਿਆ ਵੀ ਤੇਰੀ ਔਕਾਤ ਕੀ ਹੈ ਕਿਉਂਕਿ ਤੂੰ ਸਾਡੀ ਪ੍ਰੋਟੈਕਸ਼ਨ ਵਾਸਤੇ ਖੜਾ ਹੋਇਆ ਇਸੇ ਤਰੀਕੇ ਨਾਲ ਥੋੜ੍ਹੇ ਦਿਨ ਪਹਿਲਾਂ ਮੈਂ ਦੇਖ ਰਿਹਾ ਸੀਗਾ ਵੀ ਉੱਥੇ ਵੀ ਕੁੜੀ ਨੇ ਬਹੁਤ ਪੁਲਿਸ ਵਾਲਿਆਂ ਨੂੰ ਕਿਹਾ ਕਹਿੰਦਾ ਵੀ ਆਪ ਕਿਆ ਕਰਨੇ ਵਾਲੇ ਹੋ ਕੁੜੀ ਨੇ ਉਹਨੂੰ ਪੁੱਛਿਆ ਇੱਕ ਨੇ ਮਤਲਬ ਲੀਡਰ ਜਿਹੜੀ ਨਾਲ ਲੋਇਰਸ ਦੇ ਨਾਲ ਪ੍ਰੋਟੈਸਟ ਕਰ ਰਹੀ ਸੀ ਅਤੇ ਉਹ ਕਹਿੰਦਾ ਦੇਖਦੇ ਜਾਓ ਜੀ ਧੀਰੇ ਧੀਰੇ ਸਭ ਕੁਛ ਕਰੇਂਗੇ ਇਹ ਵੀ ਮਤਲਬ ਗੰਦੇ ਅੰਦਾਜ਼ ਦੇ ਵਿੱਚ ਉਹਨੇ ਉਹ ਕੁੜੀ ਨੂੰ ਜਿਹੜਾ ਆਪਣਾ ਇਸ਼ਾਰਿਆਂ ਦੇ ਵਿੱਚ ਗੱਲ ਕੀਤੀ ਜਿਹਨੂੰ ਉਸ ਗੱਲ ਦੇ ਉੱਤੇ ਵੀ ਉਹਨੇ ਕਾਫੀ ਇਤਰਾਜ਼ ਜਿਤਾਇਆ ਕਿ ਵੀ ਤੂੰ ਪੁਲਿਸ ਦੀ ਵਰਦੀ ਪਾਈ ਹੈ ਸਾਡੀ ਪ੍ਰੋਟੈਕਸ਼ਨ ਵਾਸਤੇ ਅਤੇ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਅਤੇ ਜਿਹਦੇ ਕਰਕੇ ਕਿਉਂਕਿ ਜਿਸ ਤਰ੍ਹਾਂ ਦੀ ਤੇਰੀ ਇੰਟੈਂਸ਼ਨ ਹੈ ਅਤੇ ਆਈ ਥਿੰਕ ਉਹਦਾ ਹੀ ਇੱਕ ਸਬੂਤ ਸਾਹਮਣੇ ਆਇਆ ਜਿਹਦੇ 'ਚ ਇੱਕ ਕੁੜੀ ਨੇ ਥੱਪੜ ਮਾਰ ਕੇ ਅਤੇ ਉਹਨੂੰ ਦਿਖਾਇਆ ਹੋਰ ਵੀ ਬੜੀਆਂ ਕੁੜੀਆਂ ਨੇ ਜਿਹੜਾ ਸਟਰਗਲ ਕੀਤਾ ਅਤੇ ਬੱਸ ਦੇ ਵਿੱਚ ਬਹਿਣ ਤੋਂ ਕਿਉਂਕਿ ਬਿਨਾਂ ਮਤਲਬ ਤੋਂ ਪ੍ਰੈਸ ਰਿਪੋਰਟਰਸ ਨੂੰ ਜਿਹੜਾ ਉਹ ਚੁੱਕ ਚੁੱਕ ਕੇ ਅਤੇ ਅੰਦਰ ਸੁੱਟਿਆ ਜਾ ਰਿਹਾ ਸੀਗਾ ਜਿਹਦੇ 'ਤੇ ਉਹਨਾਂ ਨੇ ਕਾਫੀ ਇਤਰਾਜ਼ ਵੀ ਜਿਤਾਇਆ ਅਤੇ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਦੱਸਿਆ ਵੀ ਕਈ ਕਈ ਕਿਲੋਮੀਟਰ ਦੂਰ ਤੱਕ ਇਹਨਾਂ ਨੂੰ ਸੁੱਟ ਕੇ ਆ ਜਾਂਦਾ ਅਤੇ ਜਿਹਦੇ ਕਰਕੇ ਜਦੋਂ ਤੁਸੀਂ ਉਹਨੂੰ ਸੁੱਟ ਕੇ ਆਉਂਦੇ ਹੋ ਅਤੇ ਉਹ ਕੁੜੀ ਜਿਹੜੀ ਹੈ ਫਿਰ ਉਹ ਵਾਪਸ ਆਉਂਦੀਆਂ ਨੇ ਅਤੇ ਫਿਰ ਆ ਕੇ ਅਤੇ ਸਟਰਗਲ ਕਰਨ ਦੀ ਗੱਲ ਕਰਦੀਆਂ ਨੇ ਸੋ ਇਸ ਤਰੀਕੇ ਨਾਲ ਇਹ ਕੁੜੀਆਂ ਜਿਹੜੀਆਂ ਉਹ ਸਟਰਗਲ ਕਰ ਰਹੀਆਂ ਸੀਗੀਆਂ ਅਤੇ ਉਹਨਾਂ ਨੇ ਕਰਕੇ ਦਿਖਾਇਆ ਸਭ ਕੁਛ ਸੋ ਇਹ ਇਨਫੋਰਮੇਸ਼ਨ ਜਿਹੜੀ ਮੈਨੂੰ ਲੱਗਦਾ ਵੀ ਇੱਕ ਹੋਰ ਛੋਟੀ ਜਿਹੀ ਗੱਲਬਾਤ ਜਿਹੜੀ ਉਹ ਸੁਣਨ ਦੀ ਕੋਸ਼ਿਸ਼ ਕਰਦੇ ਹਾਂ
1: ਫਿਰ ਪੁਲਿਸ ਬੈਰੀਕੇਡ ਪਰ ਚੜ੍ਹ ਕਰ ਕਭੀ ਸੜਕ ਪਰ ਅਚਾਨਕ ਆ ਕਰ ਤੇਜ਼ ਦੌੜਤੇ ਹੋਏ ਯਾ ਕਭੀ 20 ਸੜਕ ਇਨਕਲਾਬੀ ਨਾਰੇ ਲਗਾਤੇ ਹੋਏ ਦਿੱਲੀ ਪੁਲਿਸ ਕੀ ਸਖਤੀ ਕੇ ਬਾਵਜੂਦ ਨੇਹਾ ਬੋਰਾ ਦਿੱਲੀ ਕੀ ਸੜਕੋਂ ਪਰ ਪ੍ਰਦਰਸ਼ਨ ਕਰਨੇ ਉਤਰ ਜਾਤੀ ਹੈ ਦੂਸਰੀ ਤਰਫ ਹੈ ਕਾਕਰੋਚ ਜਨਤਾ ਪਾਰਟੀ ਕੇ ਸੰਸਥਾਪਕ ਅਭਿਜੀਤ ਦੀਪਕੇ ਔਰ ਉਨਕੇ ਸਾਥੀ ਸੌਰਵ ਦਾਸ ਔਰ ਆਸ਼ੂਤੋਸ਼ ਰਾਂਕਾ ਸੀਜੇਪੀ ਨੇ 10 ਅਕਤੂਬਰ ਕੋ ਵਿਰੋਧ ਪ੍ਰਦਰਸ਼ਨ ਕੀ ਘੋਸ਼ਣਾ ਕੀ ਥੀ ਮਗਰ 10 ਅਕਤੂਬਰ ਕੀ ਸੁਬਹ ਹੀ ਦਿੱਲੀ ਏਅਰਪੋਰਟ ਪਰ ਫਲਾਈਟ ਸੇ ਉਤਰਨੇ ਸੇ ਠੀਕ ਪਹਿਲੇ ਦਿੱਲੀ ਪੁਲਿਸ ਨੇ ਤੀਨੋਂ ਕੋ ਪਕੜ ਲਿਆ ਥਾ ਮਾਂਗ ਏਕ ਮਗਰ ਵਿਰੋਧ ਪ੍ਰਦਰਸ਼ਨ ਕੀ ਰਣਨੀਤੀ ਅਲਗ ਆਇਸਾ ਕੀ ਰਾਸ਼ਟਰੀ ਅਧਿਕਸ਼ ਨੇਹਾ ਬੋਰਾ ਪੁਲਿਸ ਕੋ ਚਕਮਾ ਦੇਤੀ ਨਜ਼ਰ ਆਤੀ ਹੈ 10 ਅਕਤੂਬਰ ਕੋ ਜਬ ਪੁਲਿਸ ਨੇ ਪ੍ਰਦਰਸ਼ਨਕਾਰੀਓ ਕੋ ਨਈ ਦਿੱਲੀ ਕੇ ਨਿਰਧਾਰਿਤ ਪ੍ਰਦਰਸ਼ਨ ਸਥਲ ਜੰਤਰ ਮੰਤਰ ਤੱਕ ਪਹੁੰਚਨੇ ਸੇ ਰੋਕ ਦਿਆ ਤਬ ਨੇਹਾ ਬੋਰਾ ਨੇ ਕਰੀਬ 10 ਕਿਲੋਮੀਟਰ ਦੂਰ ਸਥਿਤ ਦਿੱਲੀ ਹਾਟ ਮੇ ਫਿਰ ਸੇ ਇਕੱਠਾ ਹੋਣੇ ਕੀ ਅਪੀਲ ਕੀ ਨੇਹਾ ਨੇ ਤਬ ਪਹਿਲੇ ਐਕਸ ਪਰ ਲਿਖਾ ਆਜ ਦਿੱਲੀ ਹਾਟ ਹੀ ਜੰਤਰ ਮੰਤਰ ਬਨ ਜਾਏਗਾ ਜਬ ਨੇਹਾ ਦਿੱਲੀ ਹਾਟ ਪਹੁੰਚੀ ਤੋ ਸੜਕ ਪਰ ਪ੍ਰਸ਼ਾਂਤ ਭੂਸ਼ਣ ਯੋਗਿੰਦਰ ਯਾਦਵ ਜੈਸੇ ਲੋਕ ਵੀ ਨਜ਼ਰ ਆਏ ਨੇਹਾ ਬੋਰਾ ਹਿਰਾਸਤ ਸੇ ਬਾਹਰ ਆਈ ਤੋ ਇੱਕ ਵਾਰ ਫਿਰ 11 ਅਕਤੂਬਰ ਕੋ ਪੁਲਿਸ ਕੋ ਚਕਮਾ ਦੇਣੇ ਮੇ ਕਾਮਯਾਬ ਰਹੀ ਯਹਾਂ ਪੇ ਨੇਹਾ ਨੇ ਯੇ ਕਿਹਾ ਕਿ ਉਨ੍ਹੋਂਨੇ ਪਹਿਲੇ ਲੋਗੋ ਕੋ ਆਰ ਕੇ ਆਸ਼ਰਮ ਮੇ ਇਕੱਠਾ ਹੋਣੇ ਕੇ ਲਿਏ ਕਹਾ ਮਗਰ ਵੋ ਖੁਦ ਕਨਾਟ ਪਲੇਸ ਕੀ ਸੜਕੋ ਪਰ ਦੌੜਤੀ ਨਜ਼ਰ ਆਈ ਨੇਹਾ ਮਾਰਚ ਮੇ ਸ਼ਾਮਿਲ ਹੋਈ ਵੋ ਭਾਗੀ ਉਨ੍ਹਾਂ ਪੀਛਾ ਕੀਆ ਗਿਆ ਉਨ੍ਹੋਂਨੇ ਪੁਲਿਸ ਕੋ ਚਕਮਾ ਦਿਆ ਫਿਰ ਭਾਗੀ ਆਖਿਰਕਾਰ ਉਨ੍ਹੇ ਪੁਲਿਸ ਨੇ ਪਕੜ ਲਿਆ ਨੇਹਾ ਨੇ ਵਿਰੋਧ ਕੀਆ ਮਗਰ ਫਿਰ ਮੁਸਕੁਰਾਈ ਨਾਰੇ ਲਗਾਏ ਬਸ ਮੇ ਬੈਠਾਈ ਗਈ ਮਗਰ ਫਿਰ ਰਿਹਾ ਕਰ ਦੀ ਗਈ ਯੇ ਹੋਈ ਨੇਹਾ ਕੀ ਬਾਤ ਦੂਸਰੀ ਤਰਫ ਹੈ ਸੀਜੇਪੀ ਕੇ ਨੇਤਾ ਜਿਨਕੀ 11 ਅਕਤੂਬਰ ਕੀ ਸੁਬੇ ਰਿਹਾਈ ਹੋਈ ਰਿਹਾ ਹੋਣੇ ਕੇ ਬਾਅਦ ਸੀਜੇਪੀ ਨੇਤਾਓਂ ਨੇ ਕਹਾ ਆੰਦੋਲਨ ਦੇਸ਼ ਮੇ ਫੈਲਾਇਆ ਜਾਏਗਾ ਲੜਾਈ ਅਭੀ ਸ਼ੁਰੂ ਨਹੀਂ ਹੋਈ ਹੈ 12 ਅਕਤੂਬਰ ਕੋ ਵੀ ਸੀਜੇਪੀ ਨੇਤਾਓਂ ਨੇ ਪਾਰਲੀਮੈਂਟ ਸਟ੍ਰੀਟ ਥਾਨੇ ਜਾ ਕਰ ਵਿਰੋਧ ਪ੍ਰਦਰਸ਼ਨ ਕੀ ਅਨੁਮਤੀ ਲੈਣੇ ਕੀ ਬਾਤ ਕੀ ਸੀਜੇਪੀ ਕੀ ਟਾਪ ਲੀਡਰਸ਼ਿਪ ਹਰ ਦਿਨ ਨਈ ਘੋਸ਼ਣਾਏ ਤੋ ਕਰ ਰਹਾ ਹੈ ਲੇਕਿਨ ਸੜਕੋਂ ਪਰ ਉਤਰਨੇ ਮੇ ਉਸੇ ਨੇਹਾ ਕੀ ਤਰ੍ਹਾਂ ਕਾਮਯਾਬੀ ਨਹੀਂ ਮਿਲੀ ਹੈ ਹਾਲਾਂਕਿ ਇਸ ਮੇ ਇੱਕ ਤੱਥ ਇਹ ਵੀ ਹੈ ਕਿ ਅਭਿਜੀਤ ਕੀ ਦਾਦੀ ਕਾ ਨਿਧਨ ਹੋ ਗਿਆ ਹੈ ਔਰ ਰਿਹਾ ਹੋਣੇ ਕੇ ਬਾਅਦ ਅਭਿਜੀਤ ਕੋ ਮਹਾਰਾਸ਼ਟਰ ਮੇ ਆਪਣੇ ਗਾਉਂ ਜਾਣਾ ਪੜਾ ਇਨ ਦੋਨੋਂ ਪਕਸ਼ੋਂ ਕੀ ਮੰਗ ਹੈ ਕਿ ਗਿਆਨੇਸ਼ ਕੁਮਾਰ ਇਸਤੀਫਾ ਦੇ ਮਗਰ ਵਿਰੋਧ ਪ੍ਰਦਰਸ਼ਨ ਕਾ ਤਰੀਕਾ ਕੁਛ ਕੁਛ ਅਲਗ ਇਸ ਫਰਕ ਕੀ ਸੋਸ਼ਲ ਮੀਡੀਆ ਪਰ ਵੀ ਚਰਚਾ ਹੋ ਰਹੀ ਹੈ ਨੇਹਾ ਕੇ ਹੱਕ ਮੇ ਸਮਰਥਨ ਵਿਅਕਤ ਕਰਨੇ ਵਾਲੇ ਇੱਕ ਵਿਅਕਤੀ ਨੇ ਫੇਸਬੁੱਕ ਪਰ ਲਿਖਾ ਮੁਝੇ ਨਹੀਂ ਪਤਾ ਕਿ ਇਹ ਲੜਕੀ ਕਿਸ ਚੀਜ਼ ਸੇ ਬਨੀ ਹੈ ਹਰ ਬਾਰ ਉਸੇ ਰੋਕਨੇ ਕੀ ਕੋਸ਼ਿਸ਼ ਕੀ ਜਾਤੀ ਹੈ ਔਰ ਹਰ ਬਾਰ ਵੋ ਮੈਦਾਨ ਮੇ ਲੌਟ ਆਤੀ ਹੈ ਐਸੇ ਕਈ ਔਰ ਪੋਸਟ ਸੋਸ਼ਲ ਮੀਡੀਆ ਪਰ ਦੇਖਨੇ ਕੋ ਮਿਲਤੇ ਹੈ ਹਾਲਾਂਕਿ 7 ਅਕਤੂਬਰ ਕੋ ਨੇਹਾ ਬੋਰਾ ਨੇ ਕਾਕਰੋਚ ਜਨਤਾ ਪਾਰਟੀ ਕੇ ਅਭਿਜੀਤ ਦੀਪਕੇ ਔਰ ਸੌਰਵ ਦਾਸ ਕੇ ਸਾਥ ਮਿਲਕਰ ਸੰਯੁਕਤ ਪ੍ਰੈਸ ਕਾਨਫਰੰਸ ਕਰ 10 ਅਕਤੂਬਰ ਕੋ ਜੰਤਰ ਮੰਤਰ ਪਰ ਪ੍ਰਦਰਸ਼ਨ ਕਾ ਐਲਾਨ ਕੀਆ ਥਾ ਉਸ ਦੌਰਾਨ ਜਬ ਸੋਸ਼ਲ ਮੀਡੀਆ ਪਰ ਲੋਕ ਨੇਹਾ ਬੋਰਾ ਕੋ ਅਭਿਜੀਤ ਦੀਪਕੇ ਸੇ ਜ਼ਿਆਦਾ ਪਰਿਪੱਕਵ ਬਤਾ ਰਹੇ ਥੇ ਤੋ ਦੀਪਕੇ ਨੇ ਇਸਸੇ ਸਹਿਮਤੀ ਜਤਾਈ ਥੀ ਲੇਕਿਨ ਇਸ ਪਰ ਨੇਹਾ ਨੇ ਜਵਾਬ ਦਿਆ ਥਾ ਏਕਤਾ ਹੋਣੀ ਚਾਹੀਏ ਤੁਲਨਾ ਨਹੀਂ ਲੇਕਿਨ 10 ਅਕਤੂਬਰ ਕੇ ਪ੍ਰਦਰਸ਼ਨ ਕੇ ਬਾਅਦ ਸੇ ਨੇਹਾ ਬੋਰਾ ਜਹਾਂ ਫਲੈਸ਼ ਪ੍ਰੋਟੈਸਟ ਕੀ ਰਣਨੀਤੀ

0: पर चलती दिखी। वहीं अभिजीत दीप की और उनके साथी अपनी रणनीति सार्वजनिक तौर पर बताते रहे हैं। नेहा को हिरासत में लेने में पुलिस को काफी मशक्कत करनी पड़ी, लेकिन कांग्रेस जनता पार्टी के नेताओं को पुलिस आसानी से हिरासत में लेती दिखी। वरिष्ठ पत्रकार निखिल वागले ने इस पर लिखा, सीजीपी को सुप्रीम कोर्ट तक होने वाले राहुल गांधी के मार्च में शामिल होना चाहिए। भ्रामक राजनीति बंद करें और नेहा बोरा की तरह संघर्ष करें।
1: ਸੋ ਮੈਨੂੰ ਲੱਗਦਾ ਵੀ ਆਪਾਂ ਸ਼ੁਕਰਾਨੇ ਦੀ ਗੱਲ ਕਰਦੇ ਸੀ, ਬਟ ਇਹ ਬੱਚੇ ਜਿਹੜੇ ਨੇ ਜੋ ਸਟਰਗਲ ਕਰ ਰਹੇ ਨੇ ਉੱਥੇ, ਤੇ ਉਹ ਇੱਕ ਆਪਣੇ ਆਪ 'ਚ ਹੀ ਸਟੋਰੀ ਜਿਹੜੀ ਦੱਸਦੇ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ। ਸੋ ਆਪਣੇ ਆਪਣੇ ਲੈਵਲ ਦੇ ਉੱਤੇ ਕਈ ਲੋਕ ਉਹਦੇ ਅਗੇਂਸਟ ਬੋਲ ਕੇ ਅਤੇ ਆਪਣੇ ਆਪ ਨੂੰ ਪਾਪੂਲਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ, ਬਟ ਸੇਮ ਟਾਈਮ ਦੇ ਉੱਤੇ ਇਹ ਕੁੜੀ ਜਿਹੜੀ ਹੈ ਜਾਂ ਜਿਹੜੇ ਬਾਕੀ ਦੇ ਜਿਹੜੇ ਉੱਥੇ ਨੌਜਵਾਨ ਨੇ, ਉਹ ਆਪਣੀ ਆਪਣੀ ਲੜਾਈ ਜਿਹੜੀ ਉੱਥੇ ਲੜ ਰਹੇ ਆ ਅਤੇ ਦਿਖਾ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਮੂਵਮੈਂਟ ਜਿਹੜੀ ਚੱਲ ਰਹੀ ਹੈ। ਸੋ ਇਹ ਤਾਂ ਕੁਛ ਇੱਕ ਗੱਲਾਂ ਬਾਤਾਂ ਹੋ ਗਈਆਂ ਜਿਹੜੀਆਂ ਅੰਦੋਲਨ ਦੀਆਂ ਚੱਲ ਰਹੀਆਂ, ਹਾਲੇ ਹੋਰ ਵੀ ਅੱਗੇ ਕੀ ਹੁੰਦਾ ਉਹਦੇ ਬਾਰੇ ਵੀ ਇਨਫੋਰਮੇਸ਼ਨ ਆਏਗੀ। ਅਤੇ ਧਰੁਵ ਰਾਠੀ ਦੇ ਬਾਰੇ ਵੀ ਤੁਹਾਨੂੰ ਪਤਾ ਵੀ ਕੱਲ੍ਹ ਵੀ ਮੈਂ ਦੱਸਿਆ ਸੀਗਾ ਵੀ ਉਹਨਾਂ ਨੇ ਆਪਣੇ ਆਪ ਨੂੰ ਪਹਿਲਾਂ ਤਾਂ ਵੀਡੀਓ ਪਾ ਦਿੱਤੀ ਸੀ ਆਪਣੇ ਪਾਸਪੋਰਟ ਦੇ ਨਾਲ, ਅਤੇ ਬਾਅਦ 'ਚੋਂ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਵੀ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਤੀ। ਅਤੇ ਡੈਫੀਨੇਟਲੀ ਜਿਹੜੇ ਧਰੁਵ ਰਾਠੀ ਦੇ ਫੋਲੋਅਰ ਨੇ ਜਾਂ ਵਿਊਅਰਸ ਜਿਹੜੇ ਨੇ, ਵਿਊ ਕਰਨ ਵਾਲੇ ਜਿਹੜੇ ਨੇ, ਉਹ ਮਿਲੀਅਨਸ ਦੇ ਵਿੱਚ ਦੇਖਦੇ ਨੇ ਉਹਨਾਂ ਦੀਆਂ ਵੀਡੀਓਜ਼। ਲੋਕ ਜਦੋਂ ਜਾ ਕੇ ਮੈਂ ਦੇਖ ਰਿਹਾ ਵੀ 15, 17, 20, 21 ਇੱਦਾਂ ਦੀਆਂ ਮਿਲੀਅਨਸ ਦੇ ਵਿੱਚ ਉਹਨਾਂ ਦੇ ਵਿਊਜ਼ ਜਿਹੜੇ ਆ ਉਹ ਦੇਖੇ ਜਾਂਦੇ, ਜਿਹਦੇ ਕਰਕੇ ਪਾਪੂਲੈਰਿਟੀ ਤਾਂ ਉਹਨਾਂ ਦੀ ਓਨੀ ਬਣੀ ਹੈ। ਸੋ ਪਰ ਜਿਹਨੂੰ ਕਹਿੰਦੇ ਆ ਵੀ ਜਿੱਦਾਂ ਜਿਵੇਂ ਲੋਕ ਜਿਹੜੇ ਨੇ ਕੁਛ ਇੱਕ ਕਿਸਾਨ ਮੋਰਚੇ ਵਾਲੇ ਜਾਂ ਕਿਸਾਨ ਆਗੂ ਜਾਂ ਲੀਡਰ ਜਿਹੜੇ ਨੇ, ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਬੋਲਦੇ ਨੇ ਕਿ ਵੀ ਜੇ ਧਰੁਵ ਰਾਠੀ ਨੂੰ ਮਾਰਨ ਦੀ ਗੱਲ ਕਰਦੇ ਹੋ, ਲੱਠ ਦੀ ਗੱਲ ਕਰਦੇ ਹੋ, ਤਾਂ ਫਿਰ ਸਾਡੇ ਤੋਂ ਵੱਧ ਕੌਣ ਜਾਣਦਾ ਵੀ ਲੱਠ ਦਾ ਇਸਤੇਮਾਲ ਕਿੱਦਾਂ ਕੀਤਾ ਜਾਂਦਾ, ਕਿਉਂਕਿ ਆਪਾਂ ਕਿਸਾਨ ਪਰਿਵਾਰ ਤੋਂ ਸਾਡੇ ਤੋਂ ਆਇਆ ਹੋ। ਸੋ ਇਸ ਤਰ੍ਹਾਂ ਦੀਆਂ ਕਾਫੀ ਗੱਲਾਂ ਜਿਹੜੀਆਂ ਨੇ ਉਹਨੇ ਕਰਕੇ ਦਿਖਾਈਆਂ, ਜਿਹੜਾ ਆਪਣੇ ਆਪ ਦੇ ਵਿੱਚ ਹੀ ਇੱਕ ਲੱਗਦਾ ਕਿ ਉਹਦੀ ਸਪੋਰਟ ਦੇ ਵਿੱਚ ਕਾਫੀ ਲੋਕ ਜਿਹੜੇ ਆਉਂਦੇ। ਕੁਛ ਲੋਕਾਂ ਨੇ ਜਦੋਂ ਕਿਹਾ ਧਰੁਵ ਰਾਠੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਸੀਂ ਕਿਉਂ ਨਹੀਂ ਬਾਹਰ ਦੇ ਅਮੈਰੀਕਾ ਦੇ ਏਜੰਟ ਹੋ ਅਮੈਰੀਕਾ ਵੱਲੋਂ ਜਾਂ ਚਾਈਨਾ ਵੱਲੋਂ ਜਾਂ ਹੋਰ, ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਵੀ ਚਾਈਨਾ ਦੇ ਅਗੇਂਸਟ ਵੀ ਮੈਂ ਸਾਰਾ ਕੁਛ ਬੋਲਿਆ, ਸਾਰਾ ਕੁਛ ਦੱਸਿਆ ਕਿਸ ਤਰੀਕੇ ਨਾਲ ਮੈਂ ਤਾਂ ਬੋਲਦਾ ਹਾਂ, ਬਟ ਪ੍ਰਾਈਮ ਮਿਨਿਸਟਰ ਮੋਦੀ ਜਿਹੜੇ ਨੇ ਉਹ ਨਹੀਂ ਬੋਲਦੇ ਚਾਈਨਾ ਦੇ ਅਗੇਂਸਟ। ਅਤੇ ਪਿੱਛੇ ਜੀ ਇੱਕ ਫਿਲਮ ਵੀ ਜਿਹੜੀ ਹਾਲ ਤੱਕ ਉਹ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ, ਉਹ 'ਚ ਚਾਈਨਾ ਦੇ ਅਗੇਂਸਟ, ਅਤੇ ਹੁਣ ਫਿਰ ਤੋਂ ਉਹ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਸਲਮਾਨ ਖਾਨ ਦੀ ਕੋਈ ਆ ਰਹੀ, ਉਹਦੇ 'ਚ ਉਹ ਦੁਬਾਰਾ ਤੋਂ ਫਿਰ ਸਾਰੀ ਸ਼ੂਟਿੰਗ ਕਰਵਾ ਕੇ ਅਤੇ ਚੇਂਜਿਸ ਕੀਤਾ ਜਾ ਰਿਹਾ, ਨਰੇਟਿਵ ਵੀ ਸਾਰਾ ਚੇਂਜ ਕੀਤਾ ਜਾ ਰਿਹਾ ਚਾਈਨਾ ਦੇ ਅਗੇਂਸਟ। ਨਹੀਂ ਕਹਿੰਦੇ ਬੋਲਣਾ, ਫਰੈਂਡਲੀ ਮੈਚ ਖੇਡਣਾ ਸੋ ਫਿਲਮ ਦੇ ਵਿੱਚ ਵੀ, ਸੋ ਇਹ ਸਾਰਾ ਕੁਛ ਕੀਤਾ ਜਾ ਰਿਹਾ। ਅਮੈਰੀਕਾ ਦੇ ਅਗੇਂਸਟ ਵੀ ਉਹਨਾਂ ਨੇ ਦੱਸਿਆ ਵੀ ਮੈਂ ਕਿੰਨਾ ਬੋਲਦਾ, ਮੈਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕੀਤੀਆਂ। ਐਲਨ ਮਸਕ ਦੀ ਗੱਲ ਕੀਤੀ ਵੀ ਜੇ ਮੈਂ ਅੰਬਾਨੀਆਂ ਅਡਾਨੀਆਂ ਦੇ ਬਾਰੇ ਬੋਲਦਾ ਵਾਂ, ਉਸੇ ਤਰੀਕੇ ਦੇ ਜਿਹੜੇ ਓਲੀਗਾਰ ਜਿਹੜੇ ਨੇ, ਇਹ ਐਲਨ ਮਸਕ ਵੀ ਹੈ, ਉਹ ਵੀ ਇਹ ਸਾਰੇ ਉਹੀ ਕੰਮ ਕਰਦਾ ਜੋ ਇੱਥੋਂ ਦੇ ਲੋਕ ਕਰਦੇ ਆ, ਅਤੇ ਮੈਂ ਇਹਨਾਂ ਦੇ ਖਿਲਾਫ਼ ਵੀ ਜਿਹੜਾ ਉਸ ਤਰ੍ਹਾਂ ਹੀ ਬੋਲਦਾ ਵਾਂ ਜਿੱਦਾਂ ਐਲਨ ਮਸਕ ਦੇ ਖਿਲਾਫ਼ ਵੀ, ਜੋ ਆਪਣੇ ਇੰਡੀਆ ਦੇ ਜਿਹੜੇ ਅਮੀਰ ਜਿਹਨੂੰ ਕਹਿੰਦੇ ਨਾ ਵੀ ਪੈਸਿਆਂ ਵਾਲੇ ਦੀ ਇੰਟੈਂਸ਼ਨ ਜਿਹੜੀ ਉਹ ਲੋਕਾਂ ਨੂੰ ਦਬਾ ਕੇ, ਅਤੇ ਇਹਨਾਂ ਦਾ ਪੈਸਾ ਹੀ ਖਾਣ ਦੀ ਹੁੰਦੀ ਹੈ ਹਮੇਸ਼ਾ ਆਲ ਦਾ ਟਾਈਮ ਦੇਖਣ 'ਚ, ਅਤੇ ਇਹ ਲੋਕ ਪਟੈਂਡ, ਕਿਉਂਕਿ ਅੱਜ ਕੱਲ੍ਹ ਕਈ ਵਾਰੀ ਕੀ ਹੁੰਦਾ ਵੀ ਆਮ ਲੋਕਾਂ ਦੇ ਜਿਹੜੇ ਵਿਚਾਰ ਨੇ ਉਹ ਚੇਂਜ ਹੋ ਜਾਂਦੇ ਇਹਨਾਂ ਲੋਕਾਂ ਨੂੰ ਦੇਖਣ ਤੋਂ ਬਾਅਦ। ਉਹ ਕਹਿੰਦੇ ਨੇ ਯਾਰ ਬੜੇ ਚੰਗੇ ਲੋਕ ਨੇ ਇਹ, ਤਾਂ ਦੇਖੋ ਪੈਸਾ ਜਿੰਨਾ ਮਰਜ਼ੀ ਇੱਕ ਘਮੰਡ ਨਹੀਂ ਹੈਗਾ ਇਹਨਾਂ ਦੇ ਵਿੱਚ, ਜਾਂ ਇਹ ਕਿਸੇ ਵੀ ਤਰੀਕੇ ਦੇ ਨਾਲ ਡਾਊਨ ਟੂ ਅਰਥ ਰਹਿੰਦੇ ਨੇ, ਆਮ ਲੋਕਾਂ ਦੇ ਵਿੱਚ ਬੜੇ ਵਿਚਰਦੇ ਆ, ਅੱਗੇ ਅੱਗੇ ਜਾ ਕੇ ਸਾਰਾ ਕੁਛ ਇੱਦਾਂ ਕਰਦੇ ਆ, ਬਟ ਐਵੇਂ ਜਿਹੜੇ ਕੁਛ ਇੱਕ ਲੋਕ ਜਿਹੜੇ ਨੇ ਸੋਸ਼ਲਿਸਟ ਆਪਣੇ ਆਪ ਨੂੰ ਕਹਿੰਦੇ ਆ, ਜਾਂ ਆਪਣੇ ਆਪ ਨੂੰ ਕਹਿੰਦੇ ਵੀ ਆਪਾਂ ਡੈਮੋਕ੍ਰੈਟਿਕ ਵੈਲਿਊ ਵਾਲੇ ਲੋਕ ਹਾਂ, ਆਪਾਂ ਬੜਾ ਡੈਮੋਕ੍ਰੇਸੀ 'ਚ ਬਿਲੀਵ ਕਰਦੇ ਹਾਂ, ਅਤੇ ਇਹਨਾਂ ਦੇ ਖਿਲਾਫ਼ ਕੈਪੀਟਲਿਸਟ ਲੋਕ ਅਮੀਰਾਂ ਦੇ ਖਿਲਾਫ਼ ਜਿਹੜੇ ਉਹ ਬੋਲਦੇ ਰਹਿੰਦੇ ਆ। ਬਟ ਇਹ ਜਿਹੜਾ ਇੱਕ ਪ੍ਰੋਪੋਗੰਡਾ ਅੱਜ ਕੱਲ੍ਹ, ਕਿਉਂਕਿ ਜਿਹੜੀ ਸਾਈਕੋਲੋਜੀ ਹੈ ਉਹ ਬੜੀ ਜ਼ਬਰਦਸਤ ਤਰੀਕੇ ਨਾਲ ਇਸਤੇਮਾਲ ਕੀਤੀ ਜਾਂਦੀ ਨੇ। ਐਕਸਪਰਟ ਜਿਹੜੇ ਨੇ ਇਹਨਾਂ ਕੋਲ ਬੜੇ ਵਧੀਆ ਤਰੀਕੇ ਦੇ ਨਾਲ ਪੀ ਆਰ ਦਾ ਕੰਮ ਕਰਦੇ ਨੇ। ਪਿੱਛੇ ਜੀ ਇੱਕ ਕੁੰਦਰਾ ਜਿਹੜਾ ਮੁੰਡਾ ਤੁਸੀਂ ਸ਼ਾਇਦ ਜਾਣਦੇ ਹੋਵੋਗੇ, ਜਿਹਦਾ ਸ਼ਿਲਪਾ ਸ਼ੈਟੀ ਨਾਂ ਦੀ ਇੱਕ ਹੀਰੋਇਨ ਹੈ, ਉਹਦਾ ਹਸਬੈਂਡ, ਅਤੇ ਬਹੁਤ ਵਧੀਆ ਇਹਨਾਂ ਦਾ ਸਭ ਕੁਛ ਚੱਲ ਰਿਹਾ ਸੀ ਐਜ਼ ਏ

ਵੀਡੀਓਜ਼ ਜਾਂ ਮੈਸੇਜ ਜਿਹੜਾ ਮੈਨੂੰ ਨਹੀਂ ਪਤਾ ਵੀ ਉਹ ਕਿੰਨਾ ਕੁ ਹੋ ਸਕਦਾ ਵੀ ਸੱਚੀ ਮੁੱਚੀ ਚੇਂਜ ਹੋ ਗਿਆ ਹੋਵੇ ਅਤੇ ਹੋ ਸਕਦਾ ਵੀ ਉਹ ਨਾ ਵੀ ਹੋਇਆ ਹੋਵੇ, ਬਟ ਜੋ ਦੇਖਣ 'ਚ ਲੱਗਦਾ ਅਤੇ ਉਹਨੇ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਫਿਲਮ ਦੇ ਵਿੱਚ ਇੱਕ ਇੱਕ ਸਿੱਖ ਦਾ ਕਿਰਦਾਰ ਪਲੇ ਕੀਤਾ ਅਤੇ ਨਾਲ ਦੀ ਨਾਲ ਹੀ ਹੁਣ ਉਹ ਸਿੱਖ ਹੀ ਬਣ ਗਿਆ ਵੀ ਆਪਣੇ ਆਪ 'ਚ ਗੁਰਸਿੱਖ ਬਣ ਕੇ ਅਤੇ ਹਰ ਜਗ੍ਹਾ 'ਤੇ ਜਾ ਰਿਹਾ ਆ ਰਿਹਾ। ਇੱਦਾਂ ਲੱਗ ਰਿਹਾ ਕਿ ਵੀ ਉਹਦੇ ਅੰਦਰ ਜਿਹੜਾ ਉਹ ਬਹੁਤ ਇੱਕ ਡਿਫਰੈਂਟ ਤਰ੍ਹਾਂ ਦਾ ਇਨਸਾਨ ਆ ਗਿਆ। ਉਹ ਪਹਿਲਾਂ ਨਹੀਂ ਆਇਆ, ਉਹ ਹੁਣ ਆਇਆ ਕਿਉਂਕਿ ਜਦੋਂ ਇੱਕ ਪਾਸੇ ਨੁਕਸਾਨ ਜਿਹੜਾ ਹੋ ਗਿਆ ਸੀ, ਸਭ ਕੁਛ ਹੋ ਗਿਆ। ਸੋ ਇਹ ਜਿਹੜਾ ਪ੍ਰੋਪੋਗੰਡਾ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ, ਅਮੀਰ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਲੈਂਦੇ ਆ ਅਤੇ ਆਮ ਲੋਕਾਂ ਕੋਲੋਂ ਉਹਨਾਂ ਦੇ ਹੱਕ ਹਕੂਕ ਦੇ ਨਾਲ ਨਾਲ ਜਿਹੜਾ ਉਹਦੇ ਕੋਲ ਰੋਟੀ ਵੀ ਖੋਹ ਲੈਂਦੇ। ਜੇ ਕਹੀਏ ਦੋ ਰੋਟੀਆਂ ਦੀ ਗੱਲਬਾਤ ਆਪਾਂ ਕਰ ਰਹੇ ਸੀ, ਪਰ ਇਹਨਾਂ ਨੂੰ ਦੋ ਰੋਟੀਆਂ ਨਹੀਂ ਚਾਹੀਦੀਆਂ, ਇਹਨਾਂ ਨੂੰ ਵਾਧੂ ਸਾਰਾ ਪੈਸਾ ਚਾਹੀਦਾ, ਜਿਹੜਾ ਉਸ ਤੋਂ ਬਾਅਦ ਫਿਰ ਇਹ ਪੈਸਾ ਜਿਹੜਾ ਆਮ ਲੋਕਾਂ ਦੇ ਵਿੱਚ ਵੰਡਣ ਦੀ ਬਜਾਏ ਥੋੜ੍ਹਾ ਬਹੁਤਾ ਪੈਸਾ। ਪਿੱਛੇ ਜੀ ਆਸਟ੍ਰੇਲੀਆ 'ਚੋਂ ਇੱਕ ਸਰਦਾਰ ਜੀ ਦਿਖਾਏ ਕਿਸੇ ਨੇ ਕਿ ਵੀ ਆਈ ਡੋਂਟ ਨੋ ਉਹਦਾ ਕੀ ਬਿਜ਼ਨਸ ਸੀਗਾ ਕੀ ਨਹੀਂ, ਅਤੇ ਉਹਦੇ ਅਗੇਂਸਟ ਕੁੜੀ ਨੇ ਬਹੁਤ ਕਿਹਾ ਵੀ ਇਹ ਜਗ੍ਹਾ ਜਗ੍ਹਾ 'ਤੇ ਜਾ ਕੇ ਲੰਗਰ ਲਾ ਕੇ ਅਤੇ ਹੋਰ ਬੜਾ ਕੁਛ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਲਓ ਜੀ ਥੋੜ੍ਹੇ ਜਿਹੇ ਪੈਸੇ ਉਹ ਜਿਹੜਾ ਹੈ ਉਹ ਧਰਮ ਕਰਮ ਦੇ ਕੰਮਾਂ 'ਚ ਪਾ ਕੇ ਅੱਗੇ ਖੜ੍ਹੇ ਹੋ ਕੇ ਦਿਖਾਉਂਦੇ ਵੀ ਆਪਾਂ ਬਹੁਤ ਜ਼ਿਆਦਾ ਧਰਮ ਕਰਮ ਕਰ ਰਹੇ ਹਾਂ, ਅਤੇ ਅੰਦਰ ਖਾਤੇ ਜਿਹੜਾ ਹੈ ਉਹ ਆਮ ਲੋਕਾਂ ਨੂੰ ਚੂਨਾ ਲਾਈ ਜਾਂਦੇ ਨੇ ਅਤੇ ਬਹੁਤ ਬਹੁਤ ਪੈਸਾ ਜਿਹੜਾ ਉਹ ਖਿੱਚੀ ਜਾਂਦੇ ਨੇ। ਇਹ ਆਪਾਂ ਇੱਥੇ ਵੀ ਲੋਕਲ ਵੀ ਆਪਣੇ ਗੁਰੂ ਘਰਾਂ 'ਚ ਮੰਦਰਾਂ 'ਚ ਕਿਤੇ ਵੀ ਦੇਖੋ, ਮਸਜਿਦਾਂ ਵਾਲੇ ਵੀ ਹਰ ਹਰ ਧਰਮ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਗਵਾਹੀ ਦਿੰਦੇ ਆ ਵੀ ਇਹਨਾਂ ਨੇ ਜਿਹੜਾ ਉਹ ਧਰਮ ਦੇ ਨਾਂ ਦੇ ਉੱਤੇ ਅੱਗੇ ਆ ਜਾਂਦੇ ਆ, ਅੰਦਰ ਚੁੱਪ ਕਰਕੇ ਜਿਹੜਾ ਉਹ ਚੂਨਾ ਲਾਉਂਦੇ ਆ ਅਤੇ ਬਾਅਦ 'ਚੋਂ ਸਾਈਡ 'ਤੇ ਹੋ ਜਾਂਦੇ, ਫਿਰ ਅਗਲਿਆਂ ਨੂੰ ਕਹਿੰਦੇ ਵੀ ਤੁਸੀਂ ਆ ਜਾਓ ਵੀ ਹੁਣ ਤੁਸੀਂ ਸਵਾਦ ਲੈ ਲਓ ਆ ਕੇ, ਆਪਾਂ ਤਾਂ ਜੋ ਕਰਨਾ ਸੀ ਕਰ ਲਿਆ। ਸੋ ਇਹ ਪਿਛਲੇ ਕਈ ਸਾਲਾਂ ਤੋਂ ਮੈਨੂੰ ਇੱਥੇ 16 ਸਾਲ ਹੋ ਗਏ ਨੇ ਵੈਸੇ ਰੇਡੀਓ ਦੇ ਨਾਲ ਜੁੜਿਆ, ਅਤੇ ਹਰ ਜਗ੍ਹਾ ਦੇ ਉੱਤੇ ਜਦੋਂ ਜਾਈਦਾ ਆਈਦਾ ਅਤੇ ਦੇਖੀਦਾ ਹੀ ਇਹਨਾਂ ਦੀਆਂ ਹਰਕਤਾਂ ਵੀ ਦੇਖਦੇ ਹਾਂ, ਕਿੱਦਾਂ ਆਪਾਂ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਆਪਾਂ ਇਕੱਠੇ ਕਰਦੇ ਹਾਂ ਐਜ਼ ਏ ਮੀਡੀਆ ਦੇ ਰੂਪ ਦੇ ਵਿੱਚ ਵੀ ਫੰਡ ਰੇਜ਼ ਕਰਕੇ ਦੇਣੇ, ਤਾਂ ਆਮ ਸੰਗਤ ਨਹੀਂ ਹੁੰਦੇ ਆ, ਬਟ ਆਪਾਂ ਵੀ ਜਾ ਕੇ ਉੱਥੇ ਹੋਕਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਆਪਾਂ ਵੀ ਤੁਹਾਡੇ ਵਾਸਤੇ ਆਵਾਜ਼ ਦੇਈਏ ਆਪਣੇ ਮੀਡੀਆ ਆਵਰਸ ਜਿਹੜੇ ਨੇ, ਚਾਹੇ ਉਹ ਰੇਡੀਓ ਹੋਵੇ, ਵੀਡੀਓ ਹੋਵੇ, ਯੂਟਿਊਬ ਹੋਵੇ, ਜਿਹੜੇ ਵੀ ਦੋਸਤ ਵੱਖਰੇ ਵੱਖਰੇ ਤਰੀਕੇ ਨਾਲ ਕਰਦੇ ਆ। ਬਟ ਸੰਡੇ ਨੂੰ ਤਾਂ ਕਿਉਂਕਿ ਆਪਾਂ 1 ਤੋਂ 5 ਵਜੇ ਦਾ ਪ੍ਰੋਗਰਾਮ ਕਰਦੇ ਹੀ ਹਾਂ, ਅਤੇ ਉਸ ਪ੍ਰੋਗਰਾਮ ਦੇ ਵਿੱਚ ਤਾਂ ਵੱਧ ਤੋਂ ਵੱਧ ਤੁਹਾਡੇ ਵਾਸਤੇ ਮੈਸੇਜ ਜਿਹੜਾ ਲੈ ਕੇ ਆਉਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਟਾਈਮ ਟੂ ਟਾਈਮ ਚੇਂਜ ਹੋ ਰਹੀਆਂ ਜੀ। ਸੋ ਆਈ ਬਿਲੀਵ ਵੀ ਹੁਣ ਸਟੂਡੈਂਟ ਦੇ ਜਿਹੜਾ ਇਹ ਅੰਦੋਲਨ ਹੈ ਉਹ ਥੋੜ੍ਹਾ ਹੋਰ ਵਧੀਆ ਤਰੀਕੇ ਨਾਲ ਹੋ ਰਿਹਾ। ਵੈਸੇ ਦੁਨੀਆ ਭਰ ਦੇ ਵਿੱਚ ਤੁਹਾਨੂੰ ਪਤਾ ਵੀ ਚਾਹੇ ਉਹ ਬੰਗਲਾਦੇਸ਼ ਹੋਵੇ ਜਾਂ ਸ਼੍ਰੀਲੰਕਾ ਹੋਵੇ ਜਾਂ ਨੇਪਾਲ ਹੋਵੇ, ਇੱਥੇ ਇਹਨਾਂ ਲੋਕਾਂ ਨੇ ਆਲਰੇਡੀ ਜਿਹੜਾ ਚੇਂਜ ਕਰਕੇ ਦਿਖਾਤਾ ਸਿਸਟਮ ਨੂੰ। ਸੋ ਜਿਵੇਂ ਜਿਵੇਂ ਇਹਨਾਂ ਨੇ ਚੇਂਜ ਕੀਤਾ ਅਤੇ ਉਹ ਆਪਣੇ ਆਪ 'ਚ ਹੀ ਇੱਕ ਲੱਗਦਾ ਵੀ ਹੁਣ ਇਸ ਕੰਟਰੀ ਦੇ ਵਿੱਚ ਨਵਾਂ ਚੇਂਜ ਆ ਗਿਆ। ਇੰਡੀਆ ਦੇ ਵਿੱਚ ਇਹ ਚੇਂਜ ਆਏਗਾ ਕਿ ਨਹੀਂ ਆਏਗਾ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ, ਬਟ ਸੋ ਫਾਰ ਜਿਹੜੀ ਇਹ ਮੂਵਮੈਂਟ ਜਿਹੜੀ ਹੈ ਕਾਫ਼ੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਲੋਕ ਜਿਹੜਾ ਹੈ ਕਾਫ਼ੀ ਜੋਸ਼ੋ ਖਰੋਸ਼ ਦੇ ਵਿੱਚ ਅੱਗੇ ਆ ਰਹੇ ਆ ਅਤੇ ਮਿਹਨਤ ਜਿਹੜੀ ਇਹ ਕਰ ਰਹੇ ਆ ਤਾਂ ਕਿ ਆਪਾਂ ਆਪਣਾ ਸਿਸਟਮ ਜਿਸ ਤਰੀਕੇ ਨਾਲ ਨੇਹਾ ਬੋਰਾ ਨਾਂ ਦੀ ਕੁੜੀ ਦੀ ਜਿਹਦਾ ਆਪਾਂ ਵਾਰ ਵਾਰ ਗੱਲ ਕੀਤੀ, ਪਹਿਲਾਂ ਵੀ ਗੱਲ ਕੀਤੀ, ਇਹਨੇ ਆਪਣਾ ਇੱਕ ਪ੍ਰੋਟੈਸਟ ਦੇ ਵਿੱਚ ਬੇਬਾਕੀ ਦੇ ਨਾਲ ਕੀਤਾ। ਇਸੇ ਤਰੀਕੇ ਨਾਲ ਹੋਰ ਕਈ ਕੁੜੀਆਂ ਜਿਹੜੀਆਂ ਇਹਨੂੰ ਦੇਖ ਦੇਖ ਕੇ ਹੁਣ ਉਹ ਅੱਗੇ ਆ ਰਹੀਆਂ ਅਤੇ ਸਾਫ਼ ਇੱਕ ਕੁੜੀ ਨੇ ਮੈਂ ਦੇਖਿਆ ਵੀ ਬੈਨਰ ਜਿਹਾ ਹੱਥ 'ਚ ਫੜਿਆ ਸੀ, ਉੱਥੇ ਲਿਖਿਆ ਕਿ ਅਮਿਤ ਸ਼ਾਹ ਹਮੇ ਪਤਾ ਤੁਮ ਬਹੁਤ ਬੜੇ ਗੁੰਡੇ ਹੋ ਬਟ ਹਮ ਤੁਮਸੇ ਨਹੀਂ ਡਰਤੇ। ਸੋ ਇਸ ਤਰ੍ਹਾਂ ਦੀਆਂ ਫਿਰ ਉਹਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਅਤੇ ਉਹਦੇ ਨਾਲ ਹੋਰ ਜਿਹੜੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਕੰਮ ਕੀਤੇ ਜਾਂਦੇ ਨੇ ਕਿ ਵੀ ਉਹਨਾਂ ਨੂੰ ਟੋਰਚਰ ਕਰਨਾ, ਜਾਂ ਕਈ ਕੁੜੀਆਂ ਨੇ ਵੀਡੀਓਜ਼ ਪਾਈਆਂ ਵੀ ਸਾਨੂੰ ਪੁਲਿਸ ਨੇ ਪਹਿਲਾਂ ਚੁੱਕ ਕੇ ਲੈ ਗਏ ਅਤੇ ਬਾਅਦ 'ਚੋਂ ਹਨੇਰੇ ਵਾਲੇ ਕਮਰੇ ਦੇ ਵਿੱਚ ਜਾ ਕੇ ਅਤੇ ਉੱਥੇ ਸਾਨੂੰ ਗਲਤ ਤਰੀਕੇ ਦੇ ਨਾਲ ਮਾਰਿਆ ਕੁੱਟਿਆ ਜਾਂ ਜੋ ਵੀ ਟੱਚ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਆਪਣਾ ਸਮਾਜ ਜਿਹੜਾ ਤੁਹਾਨੂੰ ਪਤਾ ਵੀ ਇਹਦੇ 'ਚ ਮਾਰਨ ਕੁੱਟਣ ਤੋਂ ਜ਼ਿਆਦਾ ਜਿਹੜੀਆਂ ਕੁੜੀਆਂ ਨੂੰ ਹਿਊਮੀਲੇਸ਼ਨ ਕਰਨੀ ਹੈ, ਉਹਦੀ ਅਣਖ 'ਤੇ ਚੋਟ ਪਹੁੰਚਾਉਣੀ ਹੈ, ਉਹਦੀ ਜਿਹੜੀ ਇੱਕ ਪਰਸਨਲ ਜਿੱਦਾਂ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਕੇ ਉਹਨਾਂ ਨੂੰ ਸ਼ਰਾਰਤਾਂ ਕਰਨੀਆਂ, ਇਹ ਜਿਹੜੀਆਂ ਚੀਜ਼ਾਂ ਨੇ ਇਹ ਕੁੜੀਆਂ ਦੇ ਨਾਲ ਕੀਤੀਆਂ, ਜਿਹੜੇ ਉਹਨਾਂ ਨੇ ਇਸ ਗੱਲ ਦੇ ਉੱਤੇ ਕਾਫ਼ੀ ਆਪਣੀ ਗੱਲਬਾਤ ਜਿਹੜੀ ਰੱਖੀ ਹੈ। ਪਰ ਸੋ ਫਾਰ ਅੱਜ ਦੀ ਤਰੀਕ ਦੇ ਵਿੱਚ ਜਿੱਦਾਂ ਬਾਕੀ ਵੱਡੇ ਵੱਡੇ ਲੀਡਰਾਂ ਦੀ ਗੱਲ ਕੀਤੀ ਜਾਂਦੀ ਹੈ ਅਤੇ ਨੇਹਾ ਬੋਰਾ ਜਿਹੜੀ ਇਹ ਕੁੜੀ ਹੈ ਵਾਕਈ ਇਹਨੂੰ ਸਲੂਟ ਕਰਨਾ ਬਣਦਾ, ਜਿਹਨੇ ਇੰਨੀ ਮਿਹਨਤ ਦੇ ਨਾਲ ਪਿਛਲੇ ਵੈਸੇ 2018 ਤੋਂ ਦੱਸਿਆ ਜਾ ਰਿਹਾ ਵੀ ਇਹ ਅੰਦੋਲਨ ਦੇ ਵਿੱਚ, ਬਟ ਹੁਣ ਜਾ ਕੇ ਇਹਦੀ ਸਹੀ ਪਹਿਚਾਣ ਜਿਹੜੀ ਹੈ ਪਿਛਲੇ ਅੰਦੋਲਨ ਤੋਂ CJP ਵਾਲੇ ਤੋਂ ਆਈ ਹੈ ਅਤੇ ਹੁਣ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਇਹਦੇ ਨਾਲ ਇਹਦੇ ਮੋਢੇ 'ਤੇ ਹੱਥ ਰੱਖ ਕੇ

0: ਚਲਦੇ ਜਾ ਰਹੇ ਸੀਗੇ ਵੀ ਤਾਂ ਕਿ ਆਪਾਂ ਅੱਗੇ ਲੈ ਕੇ ਜਾਈਏ। ਜਿਵੇਂ ਜਿਵੇਂ ਉਹ ਪਿੱਛੋਂ ਬਾਕੀ ਵਰਕਰ ਪੁਸ਼ ਕਰ ਰਹੇ ਨੇ ਤੇ ਰਾਹੁਲ ਹੁਣ ਸਾਰਿਆਂ ਨੂੰ ਪਿੱਛੇ ਤੱਕ ਰਹੇ ਕਿ ਤੁਸੀਂ ਪਿੱਛੇ ਰਹੋ ਤੇ ਥੋੜਾ ਜਿਹਾ ਇਹਨਾਂ ਨੂੰ ਜਗ੍ਹਾ ਜਿਹੜਾ ਦਿੱਤਾ ਜਾਵੇ। ਸੋ ਇਹ ਐਕਟੀਵਿਜ਼ਮ ਦੀ ਪਹਿਚਾਣ, ਐਕਟੀਵਿਜ਼ਮ ਦੀ ਪਾਵਰ ਜਿਹੜੀ ਹੁੰਦੀ ਹੈ ਤੇ ਜਿਹਦੇ ਵੱਡੇ ਵੱਡੇ ਜਿਹੜੇ ਨੇ ਉਹਦੇ ਅੱਗੇ ਝੁੱਕ ਜਾਂਦੇ ਆ। ਸੋ ਪਿਛਲੀ ਵਾਰੀ ਤੇ ਧਰਮਿੰਦਰ ਪ੍ਰਧਾਨ ਨੂੰ ਇਹਨਾਂ ਨੇ ਹਟਾ ਦਿੱਤਾ ਸੀਗਾ। ਹੁਣ ਦੇਖਣਾ ਇਹ ਹੈ ਕਿ ਵੀ ਕੀ ਇਹ ਵਾਕਈ ਐਡਾ ਵੱਡਾ ਸਟਰਗਲ ਜਾਂ ਐਡਾ ਵੱਡਾ ਅੰਦੋਲਨ ਕਰ ਪਾਉਣਗੇ ਕਿ ਗਣੇਸ਼ ਨੂੰ ਜਿਹੜਾ ਹਟਾਇਆ ਜਾ ਸਕੇ। ਸੋ ਇਹ ਅੱਜ ਦੇ ਜਿਹੜੇ ਮੁੱਖ ਵਿਚਾਰ ਨੇ ਜੀ। ਕਾਫੀ ਜ਼ਿਆਦਾ ਖਬਰਾਂ ਤੇ ਗੱਲਾਂ ਪਤਾ ਜਿਹੜੀਆਂ ਵੈਸੇ ਹੋਰ ਵੀ ਬੜੀਆਂ ਪਈਆਂ ਸੀ, ਪਰ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤੀ ਵਾਲੇ ਪਾਸੇ ਪਹੁੰਚ ਚੁੱਕਿਆ। ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਥੈਂਕਸਗਿਵਿੰਗ ਦੇ ਮੌਕੇ ਦੇ ਉੱਤੇ ਅਲਬਰਟਨਸ ਨੂੰ ਸਪੈਸ਼ਲ ਮੈਸੇਜ ਦਿੱਤਾ। ਸੈਪਰੇਸ਼ਨ ਦੀ ਗੱਲਬਾਤ ਜਿਹੜੀ ਹੈ, ਕੱਲ੍ਹ ਤੋਂ ਐਡਵਾਂਸ ਵੋਟਾਂ ਸ਼ੁਰੂ ਹੋ ਜਾਣੀਆਂ। 3 ਦਿਨ ਜਿਹੜੇ ਨੇ 13, 14, 15, 16, 17 ਆਈ ਥਿੰਕ ਵੀ ਜਿੰਨੇ ਦਿਨ ਜਿਹੜੇ ਨੇ ਇਹ ਐਡਵਾਂਸ ਵੋਟਿੰਗ ਪਏਗੀ। ਉਹਦੇ ਨਾਲ ਨਾਲ ਆਪਣਾ ਏਰੀਆ ਦੇਖੋ ਕਿੱਥੇ ਤੁਹਾਡੀ ਐਡਵਾਂਸ ਵੋਟਾਂ ਪੈਣੀਆਂ ਅਤੇ ਰੈਫਰੈਂਡਮ 'ਚ ਵੋਟਸ ਜਿਹੜੀਆਂ ਨੇ ਜ਼ਰੂਰ ਪਾਉਣ ਜਾਣੇ ਆ 300 ਸਟੇਸ਼ਨ ਐਡਵਾਂਸ 'ਚ, ਅਤੇ ਉਸ ਤੋਂ ਬਾਅਦ ਹੋਰ ਵੀ ਬੜੇ ਸਟੇਸ਼ਨ ਜਿਹੜੇ 1400 ਦੇ ਕਰੀਬ ਤੁਹਾਨੂੰ ਮਿਲਣਗੇ। ਸੋ ਕਈ ਲੋਕਾਂ ਨੂੰ ਹਾਲੇ ਤੱਕ ਵੀ ਨਹੀਂ ਪਤਾ ਵੀ ਰੈਫਰੈਂਡਮ ਹੋ ਰਿਹਾ। ਸੋ ਰੈਫਰੈਂਡਮ 'ਚ ਇਹ ਗਿਣਤੀ ਘੱਟ ਹੋਈ ਅਤੇ ਆਪਣੇ ਆਪ ਜਿਹੜੇ ਉਹ ਲੋਕ ਜਿੱਤ ਜਾਣਗੇ ਜਿਨ੍ਹਾਂ ਨੇ ਇਹ ਸਭ ਕੁਝ ਸ਼ੁਰੂ ਕਰਾਇਆ। ਸੋ ਇਸ ਕਰਕੇ ਆਪਾਂ ਨੂੰ ਵੱਧ ਚੜ੍ਹ ਕੇ ਇਹ 'ਚ ਵੋਟਾਂ ਪਾਉਣੀਆਂ ਚਾਹੀਦੀਆਂ ਆਪਣੇ ਇਮੀਗ੍ਰੈਂਟ ਭਾਈਚਾਰੇ ਨੂੰ, ਚਾਹੇ ਉਹ ਕੌਨਸਟੀਟਿਊਸ਼ਨ ਹੋਵੇ, ਇਮੀਗ੍ਰੇਸ਼ਨ ਹੋਵੇ ਜਾਂ ਹੋਰ ਮੁੱਦੇ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਹੋਵੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ। ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ

0: ਬਣਾਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
3: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ

0: ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਈਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲ੍ਹਾ ਹੈ 24 ਘੰਟੇ ਹਫ਼ਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ

ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢਾਠੋਰਾ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
0: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
1: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟਸ। ਅੱਜ ਹੀ ਕਾਲ ਕਰੋ 5875000276।
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 4036677035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ।
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6474702 V23।
3: ਲਾਇਸੈਂਸ ਨੰਬਰ 10394।
4: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ

0: ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702 V23
2: लाइसेंस नंबर 10394
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
4: ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
5: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਈਟੀ
4: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
5: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
4: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ
5: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
4: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ

0: ਸਾਕਾਰ।
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੋਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
0: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
1: ਅਮ੍ਰਿਤਾ ਔਲਖ, ਮੋਰਗੇਜ ਆਰਕੀਟੈਕਟਸ, ਅੱਜ ਹੀ ਕਾਲ ਕਰੋ 5875000276।
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਸ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।
2: The time is 9 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ

0: Manas Pahuja 587-832-1208 या रमन वड़ैच 780-753-0001 Sonic Insurance.
1: Mercedes car खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਸਤਿ ਸ਼੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
3: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
2: शुद्ध वेज होवे जां होवे लजीज नॉन वेज हर एक डिश विच मिलेगी तुहानू ओही घर वर्गी मैक ताजगी अते लाजवाब स्वाद। कोई परिवारिक प्रोग्राम है जां पार्टी है तां 40 मेहमाना तक लई शानदार प्राइवेट डाइनिंग भी है।
3: किसी भी वेले भूख लगे कोई फिक्र नहीं, दिन देखण दी लोड़ नहीं, घड़ी देखण दी लोड़ नहीं। मदर इंडिया रेस्टोरेंट तुहाडे लई खुला है 24 घंटे हफ्ते दे 7 दिन।
2: चाहे बैठ के खाण दा मजा लो जां फिर

0: ਘਰ ਲਈ ਪੈਕ ਕਰਵਾਓ। ਸਿਟੀਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ।
1: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
1: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
1: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ। ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।
1: ਸਤਿ ਸ੍ਰੀ ਅਕਾਲ, ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ 'ਚ ਅਸੀਂ ਕੁਛ ਗੱਲਾਂ ਬਾਤਾਂ ਕਰਨੀਆਂ ਨੇ ਜੋ ਕਿ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਰੈਫਰੈਂਡਮ ਹੋਣ ਜਾ ਰਿਹਾ ਹੈ। ਇਸ ਦੀ ਹਰ ਪਾਸੇ ਚਰਚਾ ਹੈ, ਸਰਕਾਰ ਇਸ 'ਤੇ ਬਹੁਤ ਸਾਰਾ ਪੈਸਾ ਖਰਚ ਕਰ ਰਹੀ ਹੈ, ਬਹੁਤ ਸਾਰੀਆਂ ਚਿੰਤਾਵਾਂ ਇਸ ਨਾਲ ਜੁੜੀਆਂ ਹੋਈਆਂ ਨੇ। ਟੋਟਲ 10 ਸਵਾਲ ਇਸ ਦੇ ਵਿੱਚ ਪੁੱਛੇ ਜਾ ਰਹੇ ਨੇ, ਜਿਸ ਦਾ ਕਿ ਅਲਬਰਟਾ ਵਾਸੀਆਂ ਨੇ 19 ਅਕਤੂਬਰ ਨੂੰ ਜਵਾਬ ਦੇਣਾ ਹੈ। ਜੈਸ ਜਾਨੋ ਦੇ ਵਿੱਚ ਇਹ ਜਿਹੜੇ 10 ਸਵਾਲ ਨੇ, ਇਹਨਾਂ ਵਿੱਚੋਂ ਕੁਝ ਸਵਾਲਾਂ 'ਤੇ ਅਸੀਂ ਅੱਜ ਚਰਚਾ ਕਰਾਂਗੇ ਅਤੇ ਕੁਝ ਸਵਾਲਾਂ 'ਤੇ ਆਉਣ ਵਾਲੇ ਪ੍ਰੋਗਰਾਮਾਂ 'ਚ ਅਸੀਂ ਚਰਚਾ ਕਰਾਂਗੇ। ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਸੀਨੀਅਰ ਸਰਦਾਰ ਕੁਲਦੀਪ ਸਿੰਘ ਹੀਰ। ਹੀਰ ਸਾਹਿਬ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਹੀਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ 19 ਅਕਤੂਬਰ ਨੂੰ ਅਲਬਰਟਾ ਸਰਕਾਰ ਵੱਲੋਂ ਰੈਫਰੈਂਡਮ ਕਰਾਇਆ ਜਾ ਰਿਹਾ ਹੈ, ਬੜੇ ਲੰਬੇ ਸਮੇਂ ਤੋਂ ਇਹ ਚਰਚਾ ਚੱਲਦੀ ਆ ਰਹੀ ਸੀ, ਕਈ ਕੁਛ ਇਹਦੀ ਪਹਿਲਾਂ ਇਸ ਤੋਂ ਪਹਿਲਾਂ ਹੋਇਆ ਜੀ, ਅਤੇ ਪਹਿਲਾਂ ਇਸ ਦੇ ਵਿੱਚ 9 ਸਵਾਲ ਸ਼ਾਮਿਲ ਕੀਤੇ ਗਏ ਸੀ, ਫਿਰ 10 ਕਰ ਦਿੱਤੇ ਗਏ, ਅਤੇ ਇੱਕ ਜਿਹੜਾ ਮੇਨ ਸਵਾਲ ਹੈ ਜਿਸ ਦੇ ਵਿੱਚ

0: ਜਾ ਰਿਹਾ ਕਿ ਕੀ ਅਲਬਰਟਾ ਵਾਸੀ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਕਿ ਨਹੀਂ। ਇਹ ਤਾਂ ਮੇਨ ਸਵਾਲ ਹੈ, ਪਰ ਇਸ ਦੇ ਨਾਲ ਨਾਲ 9 ਹੋਰ ਸਵਾਲ ਨੇ ਜਿਹੜੇ ਕਿ ਇਸ ਰੈਫਰੈਂਡਮ ਦੇ ਵਿੱਚ ਪੁੱਛੇ ਜਾ ਰਹੇ ਨੇ। ਅਤੇ ਇਹ ਜਿਹੜੇ ਬਹੁਤੇ ਸਵਾਲ ਨੇ, ਇਹ ਜਿਹੜੇ ਇੱਥੋਂ ਦੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਪੱਕੇ ਵਸਨੀਕ ਨਹੀਂ ਹਨ, ਕੱਚੇ ਵਸਨੀਕ ਹਨ, ਭਾਵੇਂ ਕਿ ਉਹ ਵਰਕ ਪਰਮਿਟ 'ਤੇ ਹਨ ਜਾਂ ਹੋਰ ਜਿਹੜੇ ਉਹਨਾਂ ਕੋਲ ਸਟੇਟਸ ਹਨ ਲੋਕਾਂ ਕੋਲ, ਉਹਨਾਂ ਦੇ ਬੈਨੀਫਿਟਸ ਨੂੰ ਲੈ ਕੇ ਜਾਂ ਉਹਨਾਂ ਦੀ ਸੰਬੰਧੀ ਜਿਹੜੇ ਨੇ ਇਹ ਸਵਾਲ ਅਲਬਰਟਾ ਸਰਕਾਰ ਵੱਲੋਂ ਪਾਏ ਗਏ ਨੇ। ਸੋ ਇਹਨਾਂ ਬਾਰੇ ਆਪਾਂ ਅੱਜ ਚਰਚਾ ਕਰਨੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਕਿ ਜੋ ਇਹ 19 ਅਕਤੂਬਰ ਨੂੰ ਰੈਫਰੈਂਡਮ ਹੋਣ ਜਾ ਰਿਹਾ ਹੈ, ਇਸ ਦਾ ਆਲੇ ਦੁਆਲੇ 'ਤੇ ਕੀ ਅਸਰ ਪੈ ਰਿਹਾ ਹੈ, ਉਸ ਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਜੀ।
1: 19 ਅਕਤੂਬਰ ਨੂੰ ਜਿਹੜਾ ਰੈਫਰੈਂਡਮ ਹੈ ਜੀ, ਇਹ ਰਾਏ ਸ਼ੁਮਾਰੀ ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ ਲੋਕਾਂ ਦੀ ਰਾਏ ਜਾਣਨੀ ਹੈ
0: ਜੀ।
1: ਇਹਦੀ ਇੱਕ ਸਵਾਲ ਜਿਹੜਾ ਹੈ ਸੈਪਰੇਟਿਜ਼ਮ ਦਾ, ਵੱਖ ਹੋਣ ਦਾ, ਉਹਦੇ 'ਤੇ ਅਸੀਂ ਆਪਣੇ ਇੱਕ ਪ੍ਰੋਗਰਾਮ ਵਿੱਚ ਪੂਰੇ ਪ੍ਰੋਗਰਾਮ 'ਚ ਵਿਸਥਾਰ ਨਾਲ ਚਰਚਾ ਕਰਨੀ ਹੈ। ਪਰ ਉਹਦੇ ਤੋਂ ਇਲਾਵਾ ਵੀ 9 ਸਵਾਲ ਹੈਗੇ ਨੇ, 10 ਸਵਾਲ ਨੇ ਕੋਲ। ਦਸਾਂ 'ਚੋਂ ਜਿਵੇਂ ਤੁਸੀਂ ਦੱਸਿਆ ਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਸਵਾਲ ਨੇ, ਕੁਛ ਹੋਰ ਗੱਲਾਂ ਹੈਗੀਆਂ ਨੇ, ਅਤੇ ਕਈ ਸਵਾਲਾਂ ਨੂੰ ਦੇਖ ਕੇ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਕਿ ਲੋੜ ਸੀ ਇਹਨਾਂ ਸਵਾਲਾਂ ਦੀ ਕਿ ਨਹੀਂ ਸੀ, ਕੀ ਲੋੜ ਸੀ, ਕਿੰਨੀ ਕੁ ਲੋੜ ਸੀ, ਕਿਹਨੇ ਉਠਾਏ ਇਹ ਸਵਾਲ। ਲੇਕਿਨ ਜਿਸ ਤਰ੍ਹਾਂ ਦਾ ਪਿਛਲੇ 6 ਮਹੀਨਿਆਂ ਤੋਂ ਅਲਬਰਟਾ ਦੇ ਵਿੱਚ ਵਰਤਾਰਾ ਚੱਲ ਰਿਹਾ ਹੈ ਡੈਨੀਅਲ ਸਮਿਥ ਸਰਕਾਰ ਵੱਲੋਂ, ਅਤੇ ਕੁਛ ਗਰੁੱਪਸ ਜਿਹੜੇ ਨੇ ਅਤੇ ਕੁਛ ਸਾਡੇ ਵਾਲਾ ਭਾਈਚਾਰਾ ਜਿਸ ਤਰ੍ਹਾਂ ਮਹਿਸੂਸ ਕਰ ਰਿਹਾ ਜੋ ਹੋ ਰਿਹਾ ਅਲਬਰਟਾ ਦੇ ਵਿੱਚ, ਉਸ ਨੂੰ ਜੇ ਗੌਰ ਨਾਲ ਵੇਖੀਏ ਤਾਂ ਸਵਾਲ ਤੁਹਾਨੂੰ ਹੈਰਾਨੀਜਨਕ ਨਹੀਂ ਲੱਗਦੇ। ਇੱਕ ਆਸਪੈਕਟ ਇਹ ਹੈ ਜੀ ਇਮੀਗ੍ਰੈਂਟਸ ਦੇ ਪੁਆਇੰਟ ਆਫ ਵਿਊ ਤੋਂ, ਅਤੇ ਆਪਣੇ ਭਾਈਚਾਰੇ 'ਤੇ ਜੋ ਅਸੀਂ ਸਾਡਾ ਇੱਕ ਵੱਖਰੀ ਦੇਖ ਹੈ ਜਾਂ ਸਾਨੂੰ ਇੱਕ ਵੱਖਰੀ ਸਾਡੀ ਰੇਸ ਹੈ, ਅਤੇ ਉਹਦੇ ਅਕੋਰਡਿੰਗਲੀ ਇੱਕ ਐਸਪੈਕਟ ਹੈਗਾ ਜੀ ਇਹਦਾ ਜਿਹੜਾ ਬਹੁਤ ਵੱਡਾ ਜਿਹਦੇ 'ਤੇ ਚਰਚਾ ਹੋ ਰਹੀ ਹੈਗਾ ਇਕਨੋਮਿਕ ਐਸਪੈਕਟ। ਉਹਦੇ ਵਿੱਚ ਵੱਡੇ ਵੱਡੇ ਕੈਲਗਰੀ ਚੈਂਬਰ ਆਫ ਕਾਮਰਸ ਵੀ ਸ਼ਾਮਿਲ ਹੈ, ਯੂਨੀਵਰਸਿਟੀ ਆਫ ਕੈਲਗਰੀ ਵੀ ਸ਼ਾਮਿਲ ਹੈ, ਹੋਰ ਯੂਨੀਵਰਸਿਟੀ ਅਲਬਰਟਾ ਦੀਆਂ ਐਡਮਿੰਟਨ ਦੇ ਵੱਡੇ ਵੱਡੇ ਗਰੁੱਪਸ ਉਹਨਾਂ 'ਤੇ ਨਾਲ ਕੋਰਪੋਰੇਟ ਲੋਕ ਵੀ ਸ਼ਾਮਿਲ ਨੇ ਕਿ ਜੇ ਵੱਖ ਹੁੰਦਾ ਹੈ ਤਾਂ ਫਿਰ ਬਣਦਾ ਕੀ ਹੈ, ਬਣੇਗਾ ਕੀ, ਕੋਈ ਹਿਸਾਬ ਕਿਤਾਬ ਲਾ ਰਿਹਾ ਕਿ ਖਰਚਾ ਕਿੰਨਾ ਹੋਵੇਗਾ, ਕੋਈ ਕਹਿੰਦਾ ਕਿ ਪੈਨਸ਼ਨਾਂ ਕਿੱਥੋਂ ਦੇਣੀਆਂ ਨੇ, ਕੋਈ ਕਹਿੰਦਾ ਫੌਜ ਕਿਵੇਂ ਬਣਾਉਣੀ ਹੈ, ਕੋਈ ਕਹਿੰਦਾ ਸਮਾਨ ਕਿਹਨੂੰ ਵੇਚਣਾ, ਬਾਰਡਰ ਸਾਡੇ ਲੈਂਡ ਲੌਕਡ ਅਸੀਂ ਇੱਕ ਕੰਟਰੀ ਹੋਵਾਂਗੇ, ਕੀ ਉੱਧਰ ਨੂੰ ਗੱਲ ਜਾਵੇਗੀ ਵੀ ਕਿ ਨਹੀਂ ਜਾਵੇਗੀ। ਅਤੇ ਅਲਬਰਟਾ ਦੇ ਵਿੱਚ ਰੂਰਲ ਦਾ ਅਤੇ ਅਰਬਨ ਦਾ ਵੀ ਬੜਾ ਰੌਲਾ ਹੈ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਕੇਂਦਰੀ ਸ਼ਹਿਰ ਨੇ ਖਾਸ ਤੌਰ 'ਤੇ ਕੈਲਗਰੀ ਅਤੇ ਐਡਮਿੰਟਨ, ਇਹਨਾਂ ਦੇ ਵਿੱਚ ਲੋਕ ਹੋਰ ਤਰ੍ਹਾਂ ਸੋਚਦੇ ਨੇ, ਆਸੇ ਪਾਸੇ ਜਿਹੜੇ ਏਰੀਆਜ਼ ਨੇ ਉੱਥੇ ਕੁਛ ਹੋਰ ਤਰੀਕੇ ਨਾਲ ਸੋਚ ਰਹੇ ਨੇ। ਸੋ ਪੋਲੀਟਿਕਸ ਬਹੁਤੀ ਆ, ਅਤੇ ਇਹਦੇ ਵਿੱਚ ਜੋ ਹਕੀਕਤ ਰੂਪ ਦੇ ਵਿੱਚ ਜੋ ਹੋਣਾ ਚਾਹੀਦਾ ਜਾਂ ਜਿਹੜੇ ਸਵਾਲ ਹੋਣੇ ਚਾਹੀਦੇ ਸੀਗੇ ਉਹ ਕੋਈ ਨਜ਼ਰ ਨਹੀਂ ਆਉਂਦੇ। ਇਸ ਤਰ੍ਹਾਂ ਰੌਲਾ ਗੌਲਾ ਜ਼ਿਆਦਾ। ਪਿਛਲੇ ਕੁਝ ਸਮੇਂ ਦੇ ਵਿੱਚ ਅਲਬਰਟਾ ਦੀ ਸਰਕਾਰ ਨੇ ਪਲਟੀਆਂ ਕਈ ਮਾਰੀਆਂ ਨੇ, ਜਿਹਨਾਂ 'ਚੋਂ ਇੱਕ ਐਗਜ਼ਾਮਪਲ ਮੈਂ ਦਿਆਂਗਾ ਕਿ CPP ਦੇ ਵਿੱਚੋਂ ਅਸੀਂ ਪੁੱਲ ਆਊਟ ਕਰ ਲੈਣਾ ਕੈਨੇਡੀਅਨ ਪੈਨਸ਼ਨ ਪਲਾਨ ਦੇ ਵਿੱਚੋਂ
0: ਜੀ,
1: ਉਹ ਪੁੱਲ ਆਊਟ ਕਰ ਲੈਣਾ, ਲੋਕਾਂ ਨੂੰ ਪੁੱਛਿਆ ਤੁਸੀਂ ਦੱਸੋ ਤੁਸੀਂ ਦੱਸੋ, ਅਤੇ ਇੱਕ ਬਿਆਨ ਫਿਰ ਜਿਹੜੀ ਸਾਡੀ ਫੈਡਰਲ ਜਿਹੜੇ ਵਿੱਤ ਮੰਤਰੀ ਵੱਲੋਂ ਆਇਆ ਕਿ ਤੁਸੀਂ CPP 'ਚੋਂ ਆਪਣਾ ਹਿੱਸਾ ਵਾਪਸ ਕੱਢਣਾ ਚਾਹੁੰਦੇ ਹੋ ਕੱਢ ਲਓ, ਪਰ ਤੁਸੀਂ ਖਿਆਲ ਰੱਖਿਓ ਕਿ 1-way ਟ੍ਰੈਫਿਕ ਆ, ਦੁਬਾਰਾ ਤੁਸੀਂ ਵਾਪਸ ਨਹੀਂ ਆ ਸਕਦੇ। ਉਹਦੇ ਤੋਂ ਬਾਅਦ ਅਲਬਰਟਾ 'ਚ ਕਿਸੇ ਨੇ ਗੱਲ ਨਹੀਂ ਕੀਤੀ। ਹੈਲਥ ਕੇਅਰ ਦੀ ਪ੍ਰਾਈਵੇਟ ਕਰਨ ਨੂੰ ਲੈ ਕੇ ਬਹੁਤ ਵਧੇ ਲੰਬੇ ਸਮੇਂ ਤੋਂ ਚਰਚਾ, ਕਦੀ ਇੰਨਾ ਕੁ ਕਰ ਦੇਣਾ, ਕਦੀ ਇੰਨਾ ਕੁ ਕਰ ਦੇਣਾ, ਉਹ ਸਰਕਾਰ ਇਸ ਤਰ੍ਹਾਂ ਪਲਟੀਆਂ ਮਾਰਦੀ ਰਹੀ ਹੈ। ਇਸ ਵੇਲੇ ਧਿਆਨ ਇਹਦੇ 'ਤੇ ਹੈ, ਰੈਫਰੈਂਡਮ ਦਾ ਰੌਲਾ ਹੈ। ਮਾਰਕ ਕਾਰਨੀ ਵੀ ਕਹਿ ਰਹੇ ਨੇ ਕਿ ਇਹਦਾ ਨੁਕਸਾਨ ਹੋਵੇਗਾ ਸਾਨੂੰ, ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਰੈਫਰੈਂਡਮ ਦਾ ਰੌਲਾ ਸਾਡੀ ਆਰਥਿਕਤਾ ਨੂੰ ਖਾਸ ਤੌਰ 'ਤੇ ਅਲਬਰਟਾ ਨੂੰ ਨੁਕਸਾਨ ਪਹੁੰਚਾਵੇਗਾ, ਜਦਕਿ ਇਸ ਵੇਲੇ ਸਾਰਾ ਦਾਰੋ ਮਦਾਰ ਕੈਨੇਡਾ ਦੀ ਆਰਥਿਕਤਾ ਦਾ ਜਿਹੜਾ ਆ ਉਹ ਅਲਬਰਟਾ 'ਤੇ ਹੈ। ਇਹ ਸਾਰਾ ਨਹੀਂ ਤਾਂ ਬਹੁਤਾ ਜ਼ਿਆਦਾ ਹੈ ਤੇਲ ਅਤੇ ਗੈਸ ਨੂੰ ਲੈ ਕੇ, ਜਿਸ ਨਾਲ ਦੁਨੀਆ ਭਰ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ। ਸੋ ਇਸ ਇੱਥੇ ਇੰਪੋਰਟੈਂਸ ਅਲਬਰਟਾ ਦੀ ਬਹੁਤ ਹੈ, ਪਰ ਅਲਬਰਟਾ ਕਿੱਧਰ ਨੂੰ ਜਾ ਰਿਹਾ, ਕੀ ਹੋਵੇਗਾ, ਇਹਦੇ 'ਤੇ ਅਸੀਂ ਚਰਚਾ ਕਰਦੇ ਰਹਾਂਗੇ
0: ਜੀ। ਕੁਲਦੀਪ ਜੀ, ਜਿਵੇਂ ਕਿ ਇਸ ਦੇ ਵਿੱਚ ਪਹਿਲਾਂ 9 ਸਵਾਲ ਸ਼ਾਮਿਲ ਕੀਤੇ ਗਏ ਸੀਗੇ, ਫਿਰ 10ਵਾਂ ਸਵਾਲ ਜਿਹੜਾ ਕੈਨੇਡਾ ਤੋਂ ਵੱਖ ਹੋਣ ਸੰਬੰਧੀ ਸ਼ਾਮਿਲ ਕੀਤਾ ਗਿਆ, ਜਿਹੜੇ ਉਹ 9 ਸਵਾਲ ਸੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਅਤੇ ਤੁਸੀਂ ਵੀ ਚਰਚਾ ਕੀਤੀ ਹੈ ਕਿ ਬਹੁਤਿਆਂ ਨੂੰ ਇਮੀਗ੍ਰੇਸ਼ਨ ਪੋਲਿਸੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਹੜੀ ਕਿਉਂਕਿ ਇਹ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਲਿਆਉਣੀ ਹੁੰਦੀ ਹੈ ਉਹ ਫੈਡਰਲ ਗੌਰਮੈਂਟ ਜ਼ਿਆਦਾ ਵੱਡੇ ਡਿਸੀਜ਼ਨ ਕਰਦੀ ਹੈ ਜਾਂ ਜ਼ਿਆਦਾ ਕੰਟਰੋਲ ਜਿਹੜਾ ਹੈ ਉਹ ਫੈਡਰਲ ਗੌਰਮੈਂਟ ਕਰਦੀ ਹੈ। ਅਤੇ ਇਸ ਸਵਾਲਾਂ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਲਬਰਟਾ ਸਰਕਾਰ ਆਪਣਾ ਕੰਟਰੋਲ ਜ਼ਿਆਦਾ ਚਾਹੁੰਦੀ ਹੈ, ਲੋਕਾਂ ਤੋਂ ਪੁੱਛ ਰਹੀ ਹੈ, ਕਿਸੇ ਖਾਸ ਤਰ੍ਹਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਉਹਨੂੰ

0: ਉਹ ਤਰਜੀਹ ਦੇਣਾ ਚਾਹੁੰਦੇ ਨੇ। ਸੋ ਇਸ ਤਰ੍ਹਾਂ ਦੇ ਕੁਝ ਸਵਾਲ ਲੋਕਾਂ ਤੋਂ ਪੁੱਛੇ ਜਾ ਰਹੇ ਨੇ ਅਤੇ ਉਹ ਲੋਕਾਂ ਦੀ ਰਾਏ ਜਾਣਨਾ ਚਾਹੁੰਦੇ ਨੇ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਜੀ। ਦੇਖੋ ਅਲਬਰਟਾ ਸਰਕਾਰ ਦਾ ਜਿਹੜਾ ਪਹਿਲਾ ਸਵਾਲ ਹੈ ਨਾ ਜੀ, ਜਿਹੜੇ ਰੈਫਰੈਂਡਮ ਦੇ ਜਿਹੜਾ ਪਹਿਲਾ ਸਵਾਲ ਹੋਵੇਗਾ, ਉਹ ਪਹਿਲਾ ਸਵਾਲ ਦੀ ਐਗਜੈਕਟ ਵਰਡਿੰਗ ਤੁਸੀਂ ਜਿਹੜੀ ਆ ਉਹ ਅਗਰ ਦੇਖਣੀ ਹੋਵੇ ਤਾਂ ਉਹ ਹੈ, ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਟੇਕਿੰਗ ਇਨਕਰੀਜ਼ਡ ਕੰਟਰੋਲ ਓਵਰ ਇਮੀਗ੍ਰੇਸ਼ਨ ਫਾਰ ਦਾ ਪਰਪਜ਼ ਆਫ ਡਿਕਰੀਜ਼ਿੰਗ ਇਮੀਗ੍ਰੇਸ਼ਨ ਟੂ ਮੋਰ ਸਸਟੇਨੇਬਲ ਲੈਵਲਸ, ਪ੍ਰਾਇਓਰਟਾਈਜ਼ਿੰਗ ਇਕਨੋਮਿਕ ਮਾਈਗ੍ਰੇਸ਼ਨ ਐਂਡ ਗਿਵਿੰਗ ਅਲਬਰਟਨ ਦਾ ਫਸਟ ਪ੍ਰਾਇਓਰਟੀ ਔਨ ਨਿਊ ਇੰਪਲੋਇਮੈਂਟ ਅਪਰਚੁਨਿਟੀਜ਼। ਹੁਣ ਇਹਦਾ ਜਿਹੜਾ ਵਿਸਥਾਰ ਖੋਲਦੇ ਹਾਂ
1: ਜੀ,
0: ਪਹਿਲਾ ਇਹ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਇਹਨੂੰ ਜੇ ਪੰਜਾਬੀ ਦੇ ਵਿੱਚ ਅਸੀਂ ਕਰੀਏ ਕਿ ਤੁਸੀਂ ਕੀ ਇਸ ਗੱਲ ਦੀ ਸਪੋਰਟ ਕਰਦੇ ਹੋ, ਲੋਕਾਂ ਨੂੰ ਪੁੱਛਿਆ ਜਾ ਰਿਹਾ ਕਿ ਅਲਬਰਟਾ ਸਰਕਾਰ ਜਿਹੜੀ ਹੈ ਇਮੀਗ੍ਰੇਸ਼ਨ ਨੂੰ ਵੱਧ ਕੰਟਰੋਲ ਕਰੇ ਤਾਂ ਕਿ ਇਮੀਗ੍ਰੇਸ਼ਨ ਨੂੰ ਘਟਾ ਕੇ ਸਸਟੇਨੇਬਲ ਜਿੰਨੀ ਕੁ ਸਸਟੇਨ ਕਰ ਸਕਦੇ ਹਾਂ, ਜਿੰਨੀ ਕੁ ਅਸੀਂ ਸਾਂਭ ਸਕਦੇ ਹਾਂ, ਜਿਵੇਂ ਕਹਿ ਲਓ ਸਸਟੇਨ ਲਫ਼ਜ਼, ਹੁਣ ਮੈਨੂੰ ਐਗਜੈਕਟ ਤਾਂ ਪੰਜਾਬੀ ਦਾ ਨਹੀਂ ਪਤਾ, ਚਲੋ ਮਾਫ਼ੀ ਚਾਹੁੰਦਾ ਇਸ ਪਾਸੋਂ, ਪਰ ਸਸਟੇਨੇਬਲ ਲੈਵਲ 'ਤੇ ਲਿਆਉਣ ਲਈ ਅਤੇ ਨਾਲ ਇਕਨੋਮਿਕ ਮਾਈਗ੍ਰੇਸ਼ਨ ਜਿਹੜੀ ਮਾਈਗ੍ਰੇਸ਼ਨ ਹੋਵੇ, ਇਮੀਗ੍ਰੇਸ਼ਨ ਹੋਵੇ ਉਹ ਇਕਨੋਮਿਕ ਬੇਸਡ ਹੋਵੇ। ਇਹ ਫੀਲਡ ਹੁੰਦੇ ਨਾ ਵੱਖਰੇ ਵੱਖਰੇ, ਜੇ ਉਹਦੀ ਬਾਅਦ 'ਚ ਗੱਲ ਕਰਦੇ ਹਾਂ, ਅਤੇ ਨਾਲ ਇਹ ਕਿ ਅਲਬਰਟਾ ਵਾਸੀਆਂ ਨੂੰ ਨਵੀਆਂ ਇੰਪਲੋਇਮੈਂਟ ਓਪਰਚੁਨਿਟੀਜ਼, ਜਿਹੜੇ ਨਵੇਂ ਰੁਜ਼ਗਾਰ ਦੇ ਮੌਕੇ ਹੈਗੇ ਨੇ, ਉਹਨਾਂ 'ਤੇ ਪਹਿਲਾ ਅਧਿਕਾਰ ਪਹਿਲ ਦੇ ਆਧਾਰ 'ਤੇ ਅਲਬਰਟਾ ਵਾਸੀਆਂ ਨੂੰ ਉਹ ਜੋਬ ਮਿਲੇ। ਹੁਣ ਸਵਾਲ ਪਹਿਲਾ ਜਿਹੜਾ ਹੈ ਜੀ, ਇਹਦੇ ਵਿੱਚੋਂ ਤਿੰਨ ਸਵਾਲ ਬਣਦੇ ਨੇ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕੌਣ ਕਰਦਾ। ਜ਼ਾਹਰਾ ਤੌਰ 'ਤੇ ਕੈਨੇਡਾ ਇੱਕ ਮੁਲਕ ਹੈ, ਇਹਦਾ ਆਪਣਾ ਇੱਕ ਸਿਸਟਮ ਹੈ ਇਮੀਗ੍ਰੇਸ਼ਨ ਦਾ, IRCC ਡਿਪਾਰਟਮੈਂਟ ਦੇ ਥਰੂ ਸਾਰਾ ਫੈਡਰਲ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈ ਉਹ ਜਿਹੜੀ ਸਰਕਾਰ ਫੈਡਰਲ ਹੈ ਉਹ ਚਲਾਉਂਦੀ ਹੈ
1: ਜੀ।
0: ਅਲਬਰਟਾ ਦਾ ਕੀ ਅਧਿਕਾਰ ਹੈ? ਅਲਬਰਟਾ ਦਾ ਅਧਿਕਾਰ ਜੋ ਇਸ ਵੇਲੇ ਆ ਬਾਕੀ ਸੂਬਿਆਂ ਵਾਂਗ ਆਪਣਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ, PNP ਪ੍ਰੋਗਰਾਮ ਜਿਹਨੂੰ ਕਹਿ ਦਿੰਦੇ ਆ, ਜਿਹਦੇ ਤਹਿਤ ਅਲਬਰਟਾ ਵਾਲੇ ਆਪਣੇ ਕੈਂਡੀਡੇਟ ਜਿਹੜੇ ਨੇ ਚੂਜ਼ ਕਰਦੇ ਨੇ
1: ਜੀ।
0: ਹੁਣ ਸੈਕਸ਼ਨ 95 ਜਿਹੜਾ ਕੰਸਟੀਟਿਊਸ਼ਨ ਦਾ ਹੈ ਜੀ, ਉਹਦੇ ਤਹਿਤ ਫੈਡਰਲ ਅਤੇ ਸੂਬਾਈ ਅਧਿਕਾਰਾਂ ਦੇ ਇਮੀਗ੍ਰੇਸ਼ਨ ਦੇ ਆਪਣੇ ਆਪਣੇ ਅਧਿਕਾਰ ਖੇਤਰ ਨੇ
1: ਜੀ,
0: ਕੇਂਦਰ ਦੇ ਵੀ ਅਤੇ ਸੂਬੇ ਦੇ ਵੀ, ਅਤੇ ਫੈਡਰਲ ਜਿਹੜੀ ਹੈ ਉਹ ਸੁਪਰੀਮ ਅਥਾਰਟੀ ਹੈ ਕਿਉਂਕਿ ਦੇਸ਼ ਦੀ ਕੇਂਦਰੀ ਅਥਾਰਟੀ ਹੈ ਅਤੇ ਸਾਰਿਆਂ ਨੂੰ ਰੈਗੂਲੇਟ ਕਰਨਾ
1: ਜੀ।
0: ਅਲਬਰਟਾ ਦਾ ਜਿਹੜਾ ਆਪਣਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ ਉਹ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਕੈਂਡੀਡੇਟ ਚੂਜ਼ ਕਰਦਾ ਅਤੇ ਆਪਣੀਆਂ ਪ੍ਰਾਇਓਰਟੀਜ਼ ਜਿੱਥੇ ਜਿਹੜੇ ਖੇਤਰਾਂ 'ਚ ਵੱਧ ਲੋੜ ਹੁੰਦੀ ਹੈ ਉਹਨਾਂ ਨੂੰ PNP ਜਿਹੜੀ ਉਹਨਾਂ ਦੀ ਅਪਰੂਵ ਕਰਕੇ ਫਿਰ ਕੈਨੇਡਾ ਦੇ ਵਿੱਚ ਉਹਨਾਂ ਨੂੰ PNP ਅਪਰੂਵਲ ਦਿੱਤੀ ਜਾਂਦੀ ਹੈ ਅਤੇ ਉਸ ਫਾਈਲ ਨੂੰ ਫਿਰ ਫੈਡਰਲ ਗੌਰਮੈਂਟ ਕੋਲ ਭੇਜਿਆ ਜਾਂਦਾ ਅਤੇ ਉਹ ਆਪਣੀ ਆਖਰੀ ਮੋਹਰ ਉਹ ਲਾਉਂਦੇ ਨੇ ਕਿਉਂਕਿ ਉਹਨਾਂ ਨੇ ਦੇਣੀ ਭਾਈ PR
1: ਜੀ।
0: PR ਅਲਬਰਟਾ ਦੀ ਨਹੀਂ ਹੁੰਦੀ, PR BC ਦੀ ਨਹੀਂ ਹੁੰਦੀ, PR ਮੈਨੀਟੋਬਾ ਦੀ ਨਹੀਂ ਹੁੰਦੀ, ਓਨਟੇਰੀਓ ਦੀ ਨਹੀਂ ਹੁੰਦੀ, ਪੂਰੇ ਕੈਨੇਡਾ ਦੀ ਹੁੰਦੀ ਹੈ। ਕਿਊਬਿਕ ਸੂਬੇ ਦੇ ਕੁਛ ਨਾਲ ਵੱਖਰੇ ਸਮਝੌਤੇ ਹੈਗੇ ਨੇ, ਕਿਊਬਿਕ ਕਿਉਂਕਿ ਫਰੈਂਚ ਸਟੇਟ ਹੈ, ਉੱਥੇ ਵੱਖਰੇ ਕੁਛ ਉਹਨਾਂ ਨਾਲ ਸੰਵਿਧਾਨ ਦੇ ਵਿੱਚ ਇਹੋ ਜਿਹੀਆਂ ਮਤਾਂ ਹੈਗੀਆਂ ਜਿਹੜੀਆਂ ਵੱਖਰੇ ਤੌਰ 'ਤੇ ਉਹਨਾਂ ਨਾਲ ਤੈਅ ਕੀਤੀਆਂ ਗਈਆਂ। ਇੱਧਰ ਪ੍ਰੈਮੀਅਰ ਸਮਿਥ ਇਹ ਕਹਿੰਦੇ ਨੇ ਕਿ ਕਿਊਬਿਕ ਵਰਗਾ ਅਸੀਂ ਸਿਸਟਮ ਚਾਹੁੰਦੇ ਹਾਂ
1: ਜੀ,
0: ਜੇ ਕਿਊਬਿਕ ਵਰਗਾ ਚਾਹੁੰਦੇ ਆ ਤਾਂ ਸਵਾਲ ਇੱਥੇ ਉੱਠਦਾ ਕਿ ਕੀ ਅਲਬਰਟਾ ਨੇ ਰੈਫਰੈਂਡਮ ਕਰਾਉਣ ਦੀ ਬਜਾਏ ਫੈਡਰਲ ਗੌਰਮੈਂਟ ਦੇ ਨਾਲ ਕੋਈ ਇਸ ਤਰ੍ਹਾਂ ਦੀ ਐਗਰੀਮੈਂਟ 'ਤੇ ਕੋਈ ਗੱਲਬਾਤ ਕੀਤੀ, ਕੋਈ ਪ੍ਰਪੋਜ਼ਲ ਭੇਜਿਆ ਉਹਨਾਂ ਨੂੰ? ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਉਂਦੀ, ਮੇਰੀ ਜਾਣਕਾਰੀ ਤਾਂ ਕੋਈ ਨਹੀਂ ਆ। ਦੂਸਰੀ ਗੱਲ ਇਹ, ਜੇ ਕਹਿੰਦੇ ਨੇ ਕਿ ਸਾਡਾ ਵੱਧ ਕੰਟਰੋਲ ਚਾਹੀਦਾ ਅਤੇ ਅਸੀਂ ਡਿਕਰੀਜ਼ ਕਰਨਾ, ਅਜੇ ਕੁਛ ਇਹ ਕਹਿ ਲਓ ਕਿ 1.5-2 ਸਾਲਾਂ ਦੀ ਗੱਲ ਹੈ ਕਿ ਜਦੋਂ ਅਲਬਰਟਾ ਸਰਕਾਰ ਰਿਕੁਐਸਟ ਕਰ ਰਹੀ ਸੀ ਬਾਰ ਬਾਰ ਕਿ ਸਾਨੂੰ PNP ਕੋਟੇ 'ਚੋਂ ਵੱਧ ਦਿਓ, ਦੁੱਗਣਾ ਕਰ ਦਿਓ ਸਾਡਾ ਕੋਟਾ, ਸਾਨੂੰ ਵੱਧ ਬੰਦੇ ਚਾਹੀਦੇ ਆ
1: ਜੀ।
0: ਅੱਛਾ, ਹੁਣ ਗੱਲ ਇਹ ਆ ਜੀ ਕਿ ਇਹ ਜੇ ਸਵਾਲ ਅਲਬਰਟਾ ਜੇ ਲੋਕ ਜੈਸ ਕਰ ਦਿੰਦੇ ਕਿ ਹਾਂ ਸਾਨੂੰ ਵੱਧ ਕੰਟਰੋਲ ਚਾਹੀਦਾ, ਤਾਂ ਕੀ ਓਟਵਾ ਸਰਕਾਰ ਜਿਹੜੀ ਆ ਉਸ ਚੀਜ਼ ਨੂੰ ਮੰਨ ਲਵੇਗੀ? ਉਹਨਾਂ ਦਾ ਮੰਨਣਾ ਜਾਂ ਨਾ ਮੰਨਣਾ ਟੋਟਲੀ ਉਹਨਾਂ 'ਤੇ ਡਿਪੈਂਡੈਂਟ ਆ, ਜੋ ਕਿ ਓਵਰਨਾਈਟ ਹੋ ਨਹੀਂ ਸਕਦਾ, ਅਤੇ ਉਹ ਇਹ 'ਤੇ ਵਿਚਾਰ ਕਰਨ ਲਈ ਵੀ ਲੀਗਲੀ ਓਬਲੀਗੇਟਡ ਨਹੀਂ ਹੈਗੇ, ਭਾਵ ਉਹ ਉਹਨਾਂ ਨੂੰ ਕੋਈ ਮਜਬੂਰ ਨਹੀਂ ਕਰ ਸਕਦਾ ਵੀ ਸਾਡੇ ਲੋਕਾਂ ਨੇ ਆਹ ਮੰਗ ਕੀਤੀ ਹੈ ਅਤੇ ਤੁਸੀਂ ਹੁਣ ਸਾਨੂੰ ਅਧਿਕਾਰ ਜਿਹੜਾ ਦੇਣ ਬਾਰੇ ਸੋਚੋ। ਉਹ ਕਹਿ ਸਕਦੇ ਅਸੀਂ ਨਹੀਂ ਇਹ ਗੱਲ ਕਰਨੀ, ਪਹਿਲੇ ਜਵਾਬ ਦੇ ਸਕਦੇ ਆ। ਇਹ ਬਿਲਕੁਲ ਉਸ ਪੰਚਾਇਤ ਵਾਂਗ ਮਤਾ ਪਾਉਣ ਦੇ ਵਾਂਗ ਹੈ ਜਿਹੜੀ ਪਾ ਦੇਵੇ ਕਿ ਅਸੀਂ ਆਪਣੇ ਜਿਹੜਾ ਪਿੰਡ ਦੇ ਵਿੱਚ ਆਹ ਨਿਯਮ ਬਣਾਉਣਾ ਚਾਹੁੰਦੇ ਹਾਂ, ਅਤੇ ਉਹ ਨਿਯਮ ਜਿਹੜਾ ਗੱਲ ਵੈਲਿਡ ਨਾ ਹੋਵੇ ਅਤੇ ਕਾਨੂੰਨ ਜਿਹੜਾ ਹੈ ਉੱਥੇ ਦੇਸ਼ ਦਾ ਲਾਗੂ ਹੁੰਦਾ ਹੋਵੇ, ਸੂਬੇ ਦਾ ਲਾਗੂ ਹੁੰਦਾ ਹੋਵੇ, ਅਤੇ ਉਹ ਮਤਾ ਪਾਉਣ ਨਾਲ ਅੰਦਰ ਖਾਤੇ ਕੁਛ ਹੋ ਨਹੀਂ ਜਾਣਾ। ਸੋ ਪਹਿਲਾ ਸਵਾਲ ਇਹ ਵੀ ਕੰਟਰੋਲ ਜਿਹੜਾ ਹੈ ਉਹ ਫੈਡਰਲ ਗੌਰਮੈਂਟ ਦਾ ਹੀ ਰਹੇਗਾ ਜੇ ਇੱਥੇ ਕੈਨੇਡਾ ਨੇ ਅਲਬਰਟਾ ਨੇ ਕੈਨੇਡਾ ਦੇ ਵਿੱਚ ਰਹਿਣਾ।
1: ਕੁਲਦੀਪ ਜੀ, ਬਹੁਤਾ ਸਮਾਂ ਨਹੀਂ ਹੋਇਆ ਕਿ ਅਲਬਰਟਾ ਸਰਕਾਰ ਨੇ

0: ਮਿਲੀਅਨਸ ਡਾਲਰ ਜਿਹੜੇ ਨੇ ਇਸ ਕੰਪੇਨ ਦੇ ਉੱਤੇ ਖਰਚੇ ਕਿ ਅਲਬਰਟਾ ਕਾਲਿੰਗ, ਜਿਸ ਦਾ ਮੁੱਖ ਮਕਸਦ ਇਹ ਸੀ ਕਿ ਵੱਧ ਤੋਂ ਵੱਧ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਅਲਬਰਟਾ ਵੱਲ ਜਿਹੜਾ ਲਿਆਂਦਾ ਜਾਵੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇੰਨਾ ਪੈਸਾ ਖਰਚ ਕੇ ਜਿੱਥੇ ਕਿ ਇਮੀਗ੍ਰੈਂਟਸ ਨੂੰ ਆਪਣੇ ਵੱਲ ਉਤਸ਼ਾਹਿਤ ਕਰਨ ਦੀ ਗੱਲ ਚੱਲ ਰਹੀ ਸੀ ਅਤੇ ਹੁਣ ਬਿਲਕੁਲ ਹੀ ਉਲਟ ਇੱਕ ਕਿਸਮ ਦਾ ਕਹਿ ਸਕਦੇ ਹਾਂ ਕਿ ਲੁਕਵੇਂ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਾਨੂੰ ਇਮੀਗ੍ਰੈਂਟਸ ਘੱਟ ਚਾਹੀਦੇ ਨੇ, ਸਾਡੀ ਮਰਜ਼ੀ ਦੇ ਚਾਹੀਦੇ ਨੇ। ਇਹ ਨੀਤੀ ਬਦਲ ਕਿਵੇਂ ਗਈ ਜੀ?
1: ਇਹ ਨੀਤੀ ਬਦਲ ਗਈ ਤਾਂ ਸਰਕਾਰ ਜਵਾਬ ਦੇ ਸਕਦੀ ਹੈ ਜੀ, ਕਿਹੜੀ ਇਹੋ ਜਿਹੀ ਚੀਜ਼ ਬਦਲ ਗਈ। ਇਹ ਸਵਾਲ ਜਿਹੜਾ ਤੁਸੀਂ ਕਿ ਕੰਟਰੋਲ ਕਰਨਾ ਚਾਹੁੰਦੇ, ਜਿਵੇਂ ਪਹਿਲਾਂ ਦੱਸਿਆ ਕਿ ਕੁਛ ਮਹੀਨੇ ਪਹਿਲਾਂ ਤੁਸੀਂ ਮੰਗ ਕਰ ਰਹੇ ਕਿ ਸਾਨੂੰ ਹੋਰ ਚਾਹੀਦੇ ਨੇ ਅਤੇ ਲੋਕਾਂ ਨੂੰ ਕਹਿ ਰਹੇ ਸੀ ਆਓ, ਅਤੇ ਹੁਣ ਤੁਹਾਨੂੰ ਕੰਟਰੋਲ ਵੱਧ ਚਾਹੀਦਾ। ਹੁਣ ਇੱਥੇ ਸਵਾਲ ਜਿਹੜਾ ਹੈ ਕਿ ਸਸਟੇਨੇਬਲ, ਜਿਹੜਾ ਦੂਸਰਾ ਇਸੇ ਸਵਾਲ ਦੇ ਵਿੱਚ ਦੂਸਰਾ ਜਿਹੜਾ ਪੁੱਛਿਆ ਗਿਆ ਕਿ ਸਸਟੇਨੇਬਲ ਇਮੀਗ੍ਰੇਸ਼ਨ ਕੀ ਆ, ਉੱਥੋਂ ਸ਼ਾਇਦ ਤੁਹਾਨੂੰ ਜਵਾਬ ਇਹਦਾ ਮਿਲ ਜਾਵੇ। ਉਹਦੇ ਵਿੱਚ ਪ੍ਰੈਮੀਅਰ ਸਮਿਥ ਕਹਿੰਦੇ ਨੇ ਕਿ ਅਲਬਰਟਾ ਦੀ ਪਾਪੂਲੇਸ਼ਨ ਦੇ ਜੀ ਦੇ 1% ਤੋਂ ਵੀ ਘੱਟ ਜਾਂ 50,000 ਜਿਹੜੇ ਨੇ ਲੋਕ ਸਾਨੂੰ ਇੱਥੇ ਇਮੀਗ੍ਰੇਸ਼ਨ ਦੇ ਚਾਹੀਦੇ ਨੇ। ਹੁਣ ਸਵਾਲ ਇਹ ਆ ਕਿ ਜਿਹੜਾ 50,000 ਦਾ ਨੰਬਰ ਡੈਨੀਅਲ ਸਮਿਥ ਹੋਰਾਂ ਨੇ ਇੱਕ ਸਰਸਰੀ ਜਿਹਾ ਨੰਬਰ ਦਿੱਤਾ ਸੀ ਕਿਸੇ ਗੱਲਬਾਤ ਦੇ ਵਿੱਚ, 50,000 ਦੇ ਨੰਬਰ 'ਤੇ ਸਰਕਾਰ ਕਿਵੇਂ ਪਹੁੰਚੀ? ਜਿਹੜਾ ਤੁਸੀਂ ਸਵਾਲ ਪਹਿਲਾਂ ਉਠਾ ਰਹੇ ਸੀ ਕਿ ਅਲਬਰਟਾ ਨੂੰ ਆਓ ਅਤੇ ਉਹ ਕਰਨ ਦੀ ਕੀ ਲੋੜ ਸੀ ਉਦੋਂ? ਜ਼ਾਹਰਾ ਤੌਰ 'ਤੇ ਜਦੋਂ ਕਿਸੇ ਥਾਂ ਦੀ ਇਕੋਨਮੀ ਬਿਹਤਰ ਹੋਵੇਗੀ, ਉੱਥੇ ਹਾਊਸਿੰਗ ਅਫੋਰਡੇਬਲ ਹੋਵੇਗੀ, ਸਭ ਕੁਛ ਵਧੀਆ ਹੋਵੇਗਾ, ਲੋਕ ਆਪਣੇ ਆਪ ਆਉਣਗੇ। ਪਹਿਲਾਂ ਵੀ ਹੋਇਆ ਅਲਬਰਟਾ ਦੇ ਵਿੱਚ, ਸੱਦਣ ਦੀ ਕੀ ਲੋੜ ਹੈ? ਹੁਣ ਇੱਥੇ ਵੀ ਇਹੋ ਗੱਲ ਕਿ 50,000 ਦੇ ਅੰਕੜੇ 'ਤੇ ਕਿਵੇਂ ਪਹੁੰਚੇ? ਅੱਛਾ, ਹੁਣ ਇਹਦਾ ਮਤਲਬ ਜਿਹੜਾ 50,000 ਹੈ, ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ 50,000 ਕਿਹੜੇ ਚਾਹੀਦੇ ਨੇ, ਕੀ ਕੱਚੇ ਚਾਹੀਦੇ ਨੇ, ਕੀ ਸਿਟੀਜ਼ਨ ਚਾਹੀਦੇ ਨੇ, ਕਿ PR ਚਾਹੀਦੇ ਨੇ, ਅਤੇ ਕੀ ਇੰਟਰਨੈਸ਼ਨਲ ਚਾਹੀਦੇ ਨੇ ਜਾਂ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਨੇ। ਹੁਣ ਅਲਬਰਟਾ ਦੀ ਜਿਹੜੀ ਪਾਪੂਲੇਸ਼ਨ ਗਰੋਥ ਹੈ ਰੀਸੈਂਟਲੀ, ਉਹ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਨਾਲ ਤਾਂ ਹੋਈ ਹੈ, ਪਰ ਦੂਸਰੇ ਸੂਬਿਆਂ ਤੋਂ ਆਉਣ ਨਾਲ ਕਿੰਨੀ ਹੋਈ ਹੈ, ਇਹਦਾ ਕੋਈ ਰਿਕਾਰਡ ਹੈ ਅਲਬਰਟਾ ਸਰਕਾਰ ਕੋਲ? ਜੇ ਕਹਿੰਦੇ ਨੇ ਕਿ 50,000 ਤੱਕ ਹੀ ਅਸੀਂ ਕਰਨਾ ਹੈ, ਅੱਛਾ ਕੱਲ੍ਹ ਨੂੰ ਜੇ ਡੇਰੀਓ ਵਾਲੇ ਵਾਧੂ ਖੋਲ੍ਹ ਕੇ ਅਤੇ ਉੱਥੇ ਲੋਕਾਂ ਨੂੰ ਬਹੁਤ ਹੀ PR ਦੇ ਦਿੰਦੇ ਨੇ ਜਾਂ BC ਵਾਲੇ ਦੇ ਦਿੰਦੇ ਨੇ, ਅਤੇ ਕੱਲ੍ਹ ਨੂੰ ਮੂਵ ਹੋ ਕੇ PR ਲੈਣ ਤੋਂ ਬਾਅਦ ਸਾਰੇ ਅਲਬਰਟਾ ਆ ਜਾਂਦੇ ਨੇ, ਫਿਰ ਅਲਬਰਟਾ ਵਾਲੇ ਕੀ ਕਹਿਣਗੇ ਵੀ ਨਹੀਂ ਸਾਡੇ 50,000 ਪੂਰੇ ਹੋ ਗਏ ਨੇ ਅਤੇ ਅਸੀਂ ਬਾਰਡਰਾਂ 'ਤੇ ਹੁਣ ਜਿਹੜਾ ਫੋਰਸ ਲਾ ਦੇਣੀ ਹੈ, ਹੁਣ ਕਿਸੇ ਨੂੰ ਆਉਣ ਨਹੀਂ ਦੇਣਾ? ਕੀ ਕਰਨਗੇ, ਕਿਵੇਂ ਉਹਨੂੰ ਹੱਲ ਕੀਤਾ ਜਾਵੇਗਾ? ਜੇ ਅਲਬਰਟਾ ਵਾਲੇ ਜਿਹੜੇ ਆ ਇਹ ਜਿਹੜੇ, ਅੱਛਾ ਹੁਣ ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਰਿਸੋਰਸਿਸ ਨੇ ਉਹਨਾਂ 'ਤੇ ਬੋਝ, ਇਸ ਕਰਕੇ ਅਸੀਂ ਸਸਟੇਨੇਬਲ ਤਾਂ ਕਿ ਸਾਡੇ ਸਕੂਲ ਹੌਸਪਿਟਲ ਘਰ ਜਿਹੜੇ ਨੇ ਉਹ ਪ੍ਰੋਪਰ 'ਤੇ ਬਣ ਸਕਣ, ਅਤੇ ਕੀ ਇੱਦਾਂ ਸਰਕਾਰ ਕੋਲ ਕੋਈ ਸਬੂਤ ਹੈ ਕਿਸੇ ਸਟੱਡੀ ਦਾ ਕਿ ਇਮੀਗ੍ਰੇਸ਼ਨ ਘਟਾਉਣ ਨਾਲ ਜਿਹੜੀ ਹਾਊਸਿੰਗ ਹੈ ਉਹ ਜ਼ਿਆਦਾ ਅਫੋਰਡੇਬਲ ਹੋ ਜਾਵੇਗੀ, ਅਤੇ ਕੀ ਜਿਹੜੇ ਨਿਊ ਕਮਰ ਘੱਟ ਆਉਣ ਦੇ ਨਾਲ ਅਨਇੰਪਲਾਇਮੈਂਟ ਜਿਹੜੀ ਬੇਰੁਜ਼ਗਾਰੀ ਆ ਉਹ ਘਟੇਗੀ? ਹੁਣ ਇਹ ਬਹੁਤ ਵੱਡੇ ਸਵਾਲ ਨੇ ਜੀ, ਜਿਨ੍ਹਾਂ ਦੇ ਜਵਾਬ ਸਿਰਫ ਸਰਕਾਰ ਦੇ ਸਕਦੀ ਹੈ। ਇਹਦੇ 'ਚ ਇੱਕ ਤੀਸਰਾ ਹਿੱਸਾ ਜਿਹੜਾ ਬੜਾ ਇੰਪੋਰਟੈਂਟ ਹੈ ਰਜੀਤ ਜੀ, ਇਸੇ ਸਵਾਲ ਦੇ ਵਿੱਚ ਜਿਹੜਾ ਕੰਟਰੋਲ ਵੱਧ ਚਾਹੀਦਾ ਕਿ ਇਕਨੋਮਿਕ ਇਮੀਗ੍ਰੇਸ਼ਨ। ਹੁਣ ਇਕਨੋਮਿਕ ਇਮੀਗ੍ਰੇਸ਼ਨ ਜਿਹੜੀ ਹੈ, ਜੇ ਜਦੋਂ ਤੁਸੀਂ ਸਰਕਾਰ ਦੇ ਜਿਹੜੇ ਟੀਚੇ ਹੁੰਦੇ ਨੇ ਕਿ ਕਿੰਨਿਆਂ ਨੂੰ ਅਸੀਂ PR ਦੇਣੀ ਹੈ, ਅਤੇ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਤੌਰ 'ਤੇ ਜਿਹੜਾ ਕੋਟਾ ਸਭ ਤੋਂ ਵੱਧ ਰੱਖਿਆ ਗਿਆ ਉਹ ਇਕਨੋਮਿਕ ਇਮੀਗ੍ਰੇਸ਼ਨ ਦਾ, ਜਿਹਦੇ ਵਿੱਚ ਸਕਿੱਲਡ ਬੰਦਿਆਂ ਨੂੰ ਜਿਹੜੀ ਇਮੀਗ੍ਰੇਸ਼ਨ ਦੇਣੀ ਹੈ, PR ਦੇਣੀ ਹੈ। ਇਹ ਫੈਡਰਲ ਗੌਰਮੈਂਟ ਦਾ ਏਜੰਡਾ ਹੈ ਉਹ। ਜੇ ਅਲਬਰਟਾ ਵਾਲੇ ਕਹਿੰਦੇ ਨੇ ਕਿ ਇਕਨੋਮਿਕ ਇਮੀਗ੍ਰੇਸ਼ਨ ਅਸੀਂ ਅਸੀਂ ਉਹਨੂੰ ਪ੍ਰਾਇਓਰਟਾਈਜ਼ ਕਰਨਾ ਹੈ, ਅਤੇ ਜਿਹੜੀ ਫੈਡਰਲ ਗੌਰਮੈਂਟ ਕਰ ਰਹੀ ਹੈ ਉਹ ਫਿਰ ਕੀ ਹੈ? ਉਹ ਵੀ ਤਾਂ ਇਕਨੋਮਿਕ ਹੀ ਹੈ। ਅੱਛਾ ਚਲੋ, ਜੇ ਇਹਨੂੰ ਪ੍ਰਾਇਓਰਟਾਈਜ਼ ਕਰਨਾ ਅਤੇ ਇਹਦੇ ਨਾਲ ਜਿਹੜੇ ਹੋਰ ਇਮੀਗ੍ਰੇਸ਼ਨ ਪ੍ਰੋਗਰਾਮ ਹੈਗੇ ਨੇ, ਜਿਹੜੇ ਜਿਨ੍ਹਾਂ ਦੇ ਤਹਿਤ ਫੈਮਿਲੀ ਨੂੰ ਇਕੱਠਿਆ ਕੀਤਾ ਜਾਂਦਾ ਹੈ, ਜਾਂ ਹਿਊਮੈਨਿਟੇਰੀਅਨ ਜਿਹੜੇ ਮਨੁੱਖੀ ਇਮਦਾਦ ਦੇ ਤੌਰ 'ਤੇ ਜਿਹੜੇ ਚਲਾਏ ਜਾਂਦੇ ਨੇ, ਜਾਂ ਬਕੌਲ ਡੈਨੀਅਲ ਸਮਿਥ ਜੋ ਕੁਝ ਸਾਲ ਪਹਿਲਾਂ ਇਹ ਕਹਿ ਰਹੇ ਸੀ ਕਿ ਸਾਨੂੰ ਯੂਕਰੇਨ ਤੋਂ ਵੱਧ ਤੋਂ ਵੱਧ ਰਿਫਿਊਜੀ ਇੱਥੇ ਲਿਆ ਦਿਓ, ਸਾਂਭ ਲਵਾਂਗੇ ਅਸੀਂ
0: ਜੀ,
1: ਉਹ ਵੀ ਕਿਸ ਕੈਟੇਗਰੀ 'ਚ ਹੋਣਗੇ? ਕੀ ਉਹ ਇਹਦੇ ਵਿੱਚ ਹੈਗੇ ਕਿ ਨਹੀਂ ਹੈਗੇ? ਜੇ ਇਕਨੋਮਿਕ ਸਾਨੂੰ ਅੱਜ ਚਾਹੀਦੇ ਨੇ ਤਾਂ 2 ਸਾਲ ਪਹਿਲਾਂ ਕਿਉਂ ਨਹੀਂ ਸੀ ਚਾਹੀਦੇ? ਇਹ ਇੱਕਦਮ ਗੱਲ ਕਿੱਥੋਂ ਉੱਠੀ ਹੈ? ਜਿਹੜੇ ਫੈਡਰਲ ਗੌਰਮੈਂਟ ਦੇ ਐਕਸਪ੍ਰੈਸ ਐਂਟਰੀ ਆ, PNP ਪ੍ਰੋਗਰਾਮ ਹੈ, ਬੇਸ ਨੋਨ ਐਕਸਪ੍ਰੈਸ ਐਂਟਰੀ ਦੇ ਨੇ, ਹੋਰ ਕਈ ਪ੍ਰੋਗਰਾਮ ਨੇ ਜਿਹੜੇ ਟੋਟਲੀ ਇਕਨੋਮਿਕ ਕਲਾਸ ਦੇ ਵਿੱਚ ਆਉਂਦੇ ਨੇ, ਉਹ ਪ੍ਰੋਗਰਾਮਾਂ ਨਾਲ ਕੀ ਸਮੱਸਿਆ? ਜੇ ਅਲਬਰਟਾ ਵਾਲੇ ਡਿਫਰੈਂਸ ਕਰਨਾ ਚਾਹੁੰਦੇ ਨੇ ਕਿ ਅਸੀਂ ਜਿਹੜਾ ਆ ਵੀ ਕੱਲ੍ਹ ਨੂੰ ਇੱਕ ਫਿਜ਼ੀਸ਼ੀਅਨ ਡਾਕਟਰ ਅਸੀਂ ਸਿਲੈਕਟ ਕਰਨਾ
0: ਜੀ,
1: ਕੰਸਟਰਕਸ਼ਨ ਵਰਕਰ ਚਾਹੀਦਾ, ਕਿ ਟਰੱਕ ਡਰਾਈਵਰ ਚਾਹੀਦਾ, ਕਿ ਰੈਸਟੋਰੈਂਟ ਦਾ ਇੰਪਲਾਈ ਚਾਹੀਦਾ, ਤੇ ਫਿਰ ਉਹ ਕਿਵੇਂ ਪਿੱਕ ਕਰਨਗੇ ਉਹਦੇ ਵਿੱਚੋਂ? ਕਿ ਇਹਨਾਂ ਕੋਲ ਆਉਣਗੇ ਲੋਕ? ਕਿ ਅਲਬਰਟਾ ਇੱਕ ਵੱਖਰਾ ਪੈਰਲ ਸਿਸਟਮ ਚਲਾ ਕੇ ਇਕਨੋਮਿਕ ਕਲਾਸ ਦੇ ਵਿੱਚੋਂ ਉਹਦੇ 'ਚੋਂ ਪਿੱਕ ਕਰੇਗਾ? ਉਹ ਕਿਵੇਂ? ਉਹ ਜੇ ਇਕਨੋਮਿਕ ਕੈਟਾਗਰੀ ਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਪਿੱਕ ਕਰੀਏ, ਤਾਂ ਜਿਹੜਾ PNP ਕੋਟਾ ਹੈ ਉਹ ਫਿਰ ਕੀ ਹੈ, ਉੱਥੋਂ ਕਿਵੇਂ ਪਿੱਕ ਕੀਤੇ ਜਾਂਦੇ ਨੇ? ਉੱਥੋਂ ਕੀ ਇਸ ਤਰ੍ਹਾਂ ਫਿਰ ਕੀਤਾ ਜਾਂਦਾ ਹੈ ਕਿ ਇਹਨੂੰ 6 ਸਾਲ

0: ਹੋ ਗਿਆ ਇਹਨੂੰ ਤੇ ਇਹਨੂੰ ਹੁਣ ਦੇ ਦਿਓ, 5 ਸਾਲ ਹੋ ਗਏ ਨੇ, 3 ਸਾਲ ਹੋ ਗਏ ਨੇ ਜਾਂ 2 ਹੋ ਗਏ ਨੇ, ਉੱਥੇ ਤੇ ਜਿਹੜਾ ਕੁਆਲੀਫਾਈ ਕਰਦਾ ਭਾਵੇਂ ਉਹਨੂੰ 1.5 ਸਾਲ ਹੋਇਆ ਹੋਵੇ, ਜਿਹਦੇ ਪੁਆਇੰਟਸ ਵੱਧ ਹੋਣਗੇ, ਜਿਹਦੇ ਨੰਬਰ CRS ਸਕੋਰ ਵੱਧ ਹੋਵੇਗਾ, ਉਹਨੂੰ ਜਿਹੜੀ ਹੈ PNP ਦਿੱਤੀ ਜਾਂਦੀ ਹੈ, ਅਤੇ ਇਕਨੋਮਿਕ ਕਲਾਸ ਤਾਂ ਉੱਥੇ ਆਲਰੇਡੀ ਹੈਗੀ, ਅਤੇ ਨਵੀਂ ਕਿਹੜੀ ਕ੍ਰੀਏਟ ਕਰਨੀ ਹੈ? ਸੋ ਇਹ ਸਾਰੀਆਂ ਜਿਹੜੀ ਸਿਲੈਕਸ਼ਨ ਆ ਕਿ ਇਹ ਐਜੂਕੇਸ਼ਨ ਦੇ ਬੇਸ 'ਤੇ ਹੋਏਗੀ, ਓਕੂਪੇਸ਼ਨ ਦੇ ਬੇਸ 'ਤੇ, ਅਰਨਿੰਗ ਦੇ ਬੇਸ 'ਤੇ, ਜਾਂ ਜਿੱਥੇ ਕਿ ਲੇਬਰ ਸ਼ੋਰਟੇਜ ਹੈਗੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਰਕਾਰ ਕੋਲੋਂ ਸਵਾਲ ਪੁੱਛਣੇ ਬਣਦੇ ਆ। ਇੱਕ ਇਹ ਵੀ ਕਿ ਫੈਮਿਲੀ ਰੀਯੂਨੀਫਿਕੇਸ਼ਨ, ਕਿ ਪਰਿਵਾਰਾਂ ਨੂੰ ਜੋੜਨਾ, ਇੱਕ ਪਰਿਵਾਰ ਹੈ, ਇੱਕ ਇੱਕ ਹਸਬੈਂਡ ਇੱਥੇ ਬੈਠਾ, ਉਹਦੀ ਵਾਈਫ ਤਾਂ, ਉਹਦਾ ਬੱਚਾ ਕਿਤੇ ਹੋਰ ਬੈਠੇ ਨੇ, ਉਹ ਜਿਹੜੇ ਇੰਨੇ ਸਾਲਾਂ ਤੋਂ ਅਸੀਂ ਸਾਰਿਆਂ ਨੇ ਉਸ ਸਿਸਟਮ ਨੂੰ ਕਿਸੇ ਨਾ ਕਿਸੇ ਤਰੀਕੇ ਯੂਜ਼ ਕੀਤਾ ਹੈ, ਤਾਂ ਫਿਰ ਉਹ ਜਿਹੜਾ ਸਿਸਟਮ ਹੈ ਕਿ ਖਤਮ ਕਰ ਦੇਣਾ, ਉਹਦੇ ਵਿੱਚ ਅਸੀਂ ਉਹਦੇ ਤਹਿਤ ਕਿਸੇ ਨੂੰ ਆਉਣ ਨਹੀਂ ਦੇਣਾ। ਸਿਰਫ ਸਾਨੂੰ ਕੰਮ ਦੇ ਹਿਸਾਬ ਨਾਲ ਹੀ, ਮਤਲਬ ਆ ਕਿ ਸਾਨੂੰ ਆਹ ਬੰਦੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ, ਫੈਮਿਲੀ ਅੱਧੀ ਸਾਨੂੰ ਇੱਥੇ ਚਾਹੀਦੀ ਹੈ ਅਤੇ ਅੱਧੀ ਭਾਵੇਂ ਇੰਡੀਆ ਹੋਵੇ, ਫਿਲੀਪੀਨਸ ਹੋਵੇ ਜਾਂ ਚਾਈਨਾ ਵਿੱਚ ਹੋਵੇ, ਕਿ ਸਾਨੂੰ ਉਸ ਹਿਸਾਬ ਨਾਲ ਚਾਹੀਦਾ। ਹੁਣ ਇਹਦਾ ਇੱਕ ਆਖਰੀ ਸੈਗਮੈਂਟ ਆ, ਫਿਰ ਅਗਲੇ ਸਵਾਲ ਵੱਲ ਚੱਲਦੇ ਹਾਂ। ਰਣਜੀਤ
1: ਜੀ,
0: ਤੁਸੀਂ ਦੱਸੋ ਕਿ ਅਲਬਰਟਾ ਫਸਟ ਫੋਰ ਜੋਬਸ, ਇਹਦਾ ਕੀ ਮਤਲਬ ਹੈ? ਤੁਸੀਂ ਇਹਦਾ ਕੀ ਅਰਥ ਸਮਝਦੇ ਹੋ ਜੀ ਕਿ ਅਲਬਰਟਾ ਵਾਲਿਆਂ ਨੂੰ ਪਹਿਲ ਦਿੱਤੀ ਜਾਊਗੀ, ਨਵੀਆਂ ਜੋਬ ਜਿਹੜੀਆਂ ਕ੍ਰੀਏਟ ਹੋਣਗੀਆਂ, ਉਹਦੇ ਵਿੱਚ ਸਰਕਾਰ ਕੀ ਕਹਿੰਦੀ ਹੈ?
1: ਸੋ ਇਹਦੇ ਵਿੱਚ ਤਾਂ ਜੋ ਲੱਗ ਰਿਹਾ ਕਿ ਲੋਕਾਂ ਦੀ ਰਾਏ ਜਾਣਨਾ ਚਾਹੁੰਦੇ ਨੇ ਕਿ ਜੇਕਰ ਜੋਬ ਕ੍ਰੀਏਟ ਹੁੰਦੀ ਹੈ ਤਾਂ ਜਿਹੜੇ ਅਲਬਰਟਾ ਦੇ ਵਿੱਚ ਪੱਕੇ ਵਸਨੀਕ ਨੇ ਉਹਨਾਂ ਨੂੰ ਜੋਬ ਦੀ ਪ੍ਰਾਇਓਰਟੀ ਦਿੱਤੀ ਜਾਵੇ, ਅਤੇ ਜਿਹੜੇ ਪੱਕੇ ਨਹੀਂ ਹਨ ਉਹਨਾਂ ਦੀ ਸੈਕਿੰਡ ਆਪਸ਼ਨ ਉਹਨਾਂ ਨੂੰ ਹੋਣੀ ਚਾਹੀਦੀ ਹੈ।
0: ਅੱਛਾ, ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਇੱਥੇ ਇੱਥੇ ਕੱਚਾ ਹੈ ਅਤੇ 5 ਸਾਲ ਤੋਂ ਜੋਬ ਕਰ ਰਿਹਾ ਕਿਸੇ ਫੀਲਡ ਦੇ ਵਿੱਚ, ਉਹ ਸਕਿੱਲਡ ਕੈਟਾਗਰੀ ਦੇ ਵਿੱਚ ਜੋਬ ਕਰ ਰਿਹਾ, ਉਹ ਜਿਹੜਾ ਜੋਬ ਲਈ ਕਿਸੇ ਲਈ ਅਪਲਾਈ ਕਰਦਾ, ਉਹਦਾ ਐਕਸਪੀਰੀਅੰਸ ਵੀ ਮੈਚ ਕਰਦਾ, ਸਭ ਕੁਛ ਕਰਦਾ, ਉਹਨੇ ਅਲਬਰਟਾ 'ਚ ਰਹਿ ਕੇ ਕੰਮ ਵੀ ਕੀਤਾ, ਟੈਕਸ ਵੀ ਦਿੱਤਾ, ਜਦਕਿ ਉਹਦੇ ਨਿਸਬਤ ਇੱਕ ਓਨਟੇਰੀਓ ਤੋਂ ਜਾਂ BC ਤੋਂ PR ਆ ਕੇ ਉਹਦੇ ਬਰਾਬਰ ਖੜਾ ਹੋ ਜਾਂਦਾ, ਉਹ ਅਲਬਰਟਾ ਵਾਸੀ ਆ ਕਿ ਜਿਹੜਾ 5 ਸਾਲ ਤੋਂ ਕੱਚਾ ਰਹਿ ਰਿਹਾ ਉਹ ਅਲਬਰਟਾ ਵਾਸੀ ਹੈ? ਇਹ ਗੱਲ ਕਲੀਅਰ ਹੈ ਕਿਤੇ? ਸੋ ਇੱਥੇ ਜਿਹੜੀ ਇੱਥੇ ਰੌਲਾ ਹੈ ਜੀ ਕਿ ਅਲਬਰਟਨ ਕੌਣ ਹੈ? 5 ਸਾਲਾਂ ਦੇ ਵਿੱਚ ਕੋਈ ਵਰਕ ਪਰਮਿਟ 'ਤੇ ਜੇ ਕੋਈ ਅਲਬਰਟਾ 'ਚ ਰਹਿ ਰਿਹਾ ਅਤੇ ਉਹ ਕੀ ਅਲਬਰਟਨ ਵਜੋਂ ਉਹ ਕੁਆਲੀਫਾਈ ਕਰਦਾ ਹੈ ਕਿ ਨਹੀਂ ਕਰਦਾ? ਸੋ ਇੰਪਲੋਇਮੈਂਟ ਪ੍ਰਾਇਓਰਟੀ ਜਿਹੜੀ ਆ ਉਹ ਜਿਹੜੀ ਆ ਇਸ ਖੇਤਰ ਵਿੱਚ ਲਾਗੂ ਹੋਵੇਗੀ, ਪਰ ਕਿਵੇਂ ਹੋਵੇਗੀ, ਅਲਬਰਟਨ ਦੀ ਡੈਫੀਨੇਸ਼ਨ ਕੀ ਹੈ, ਇਹ ਸਰਕਾਰ ਕਲੀਅਰ ਨਹੀਂ ਕਰ ਰਹੀ, ਸਿਰਫ ਵੇਗ ਜਿਹਾ ਸਵਾਲ ਪਾਇਆ ਹੋਇਆ। ਅੱਛਾ, ਹੁਣ ਜਿਹੜੀ ਆਊਟਸੋਰਸ ਜੋਬਸ ਹੈ ਜੀ, ਆਊਟਸੋਰਸ ਜੋਬ ਹੈ, ਦੇਖੋ ਅਲਬਰਟਾ ਦੇ ਵਿੱਚ ਐਨਰਜੀ ਦੇ ਨਾਲ ਰਿਲੇਟਡ ਕਿੰਨਾ ਕੰਮ ਹੈ
1: ਜੀ,
0: ਸੋਫਟਵੇਅਰ ਦਾ ਕਿੰਨਾ ਕੰਮ ਹੈ, ਵੱਡੀਆਂ ਵੱਡੀਆਂ ਕੰਪਨੀਆਂ ਨੇ ਇੱਥੇ ਐਨਰਜੀ ਓਇਲ ਐਂਡ ਗੈਸ ਦੇ ਫੀਲਡ ਦੇ। ਮੈਂ ਬਹੁਤ ਸਾਰੇ ਵਿਅਕਤੀਆਂ ਨੂੰ ਜਾਣਦਾ ਜਿਹੜੇ ਕਹਿੰਦੇ ਨੇ ਕਿ ਅਸੀਂ ਸ਼ਾਮ ਨੂੰ ਸੌਂਦੇ ਹਾਂ ਇੱਥੋਂ, ਪ੍ਰੋਜੈਕਟ ਭੇਜਦੇ ਹਾਂ ਅਤੇ ਉਹ ਕੋਲੰਬੀਆ ਦੇ ਬੋਗੋਟਾ ਤੋਂ, ਫਿਲੀਪੀਨਸ ਤੋਂ, ਗੁੜਗਾਓਂ ਤੋਂ, ਬੰਗਲੌਰ ਤੋਂ ਜਦੋਂ ਸੁੱਤੇ ਉੱਠਦੇ ਤਾਂ ਸਵੇਰ ਨੂੰ ਕੰਮ ਪੈਕੇਜ ਤਿਆਰ ਹੋ ਕੇ ਆਇਆ ਹੁੰਦਾ, ਉਹ ਸਵਾ ਸੌ ਡਾਲਰ, $150-$150 ਘੰਟੇ ਦੀਆਂ ਜੋਬਸ ਨੇ ਜਿਹੜੀਆਂ ਦੂਸਰੇ ਮੁਲਕਾਂ ਵਿੱਚ ਭੇਜੀਆਂ ਹੋਈਆਂ ਨੇ, ਵੱਡੀਆਂ ਵੱਡੀਆਂ ਇੰਜੀਨੀਅਰਿੰਗ ਫਰਮਸ ਨੇ, ਕੰਸਲਟਿੰਗ ਕੰਪਨੀਆਂ ਨੇ। ਅੱਛਾ, ਉਹਦੇ ਵਿੱਚ ਜੋਬਸ ਤੁਸੀਂ ਦੇਖੋ, ਡਿਜ਼ਾਈਨ ਹੈ, ਡਰਾਫਟ ਹੈ, ਪਾਈਪਲਾਈਨ ਇੰਟੈਗਰਿਟੀ ਹੈ, ਹਜ਼ਾਰਾਂ ਹੋਰ ਜੋਬਸ ਹੋਣਗੀਆਂ, ਕਾਲਾਂ ਦੇ ਕਾਲ ਸੈਂਟਰ ਜਿਹੜੇ ਨੇ ਹੋਰਨਾਂ ਮੁਲਕਾਂ ਦੇ ਵਿੱਚ ਤੁਸੀਂ ਦੇਖੋ ਕਿੰਨੇ ਬਣੇ ਹੋਏ ਨੇ। ਸਟੈਟਿਸਟਿਕਸ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਲਬਰਟਾ ਦੇ ਬਿਜ਼ਨਸ ਜਿਹੜੇ ਨੇ ਉਹਨਾਂ ਨੇ 53% ਦੇ ਲਾਗੇ ਟਾਸਕ ਜਿਹੜੇ ਨੇ ਉਹ ਆਊਟਸੋਰਸ ਕੀਤੇ ਨੇ। ਔਰ ਮੈਂ ਇਹਦੇ ਵਿੱਚ ਇੰਨਾ ਦੱਸ ਦੇਵਾਂ, ਇਹ ਸਾਰੇ ਮੁਲਕ ਤੋਂ ਬਾਹਰ ਨਹੀਂ ਹੈਗੇ, ਕਈ ਕੈਨੇਡਾ ਦੇ ਹੋਰਨਾਂ ਸੂਬਿਆਂ 'ਚ ਵੀ ਆਊਟਸੋਰਸ ਕੀਤੇ ਹੋਏ ਨੇ, ਇਹ ਪਿਛਲੇ 12 ਮਹੀਨਿਆਂ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਕਹਿੰਦੇ ਨੇ। ਅਤੇ ਆਊਟਸੋਰਸਿੰਗ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਡੇ ਰੂਪ ਦੇ ਵਿੱਚ ਹਾਈ ਪੇਡ ਜੋਬਸ ਦੀ ਜਿਹੜੀ ਆ ਦੂਸਰੇ ਮੁਲਕਾਂ ਦੇ ਵਿੱਚ ਹੋ ਰਹੀ ਹੈ, ਅਤੇ ਅਲਬਰਟਨ ਨੂੰ ਜੋਬ ਫਿਰ ਦੇਣ ਦਾ ਕਿਹੜਾ ਰੌਲਾ ਹੈ? ਫਿਰ ਉਹੀ ਗੱਲ ਹੈ ਕਿ ਜਿਹੜੀਆਂ ਬਿਲਕੁਲ ਮਿਨੀਮਮ ਵੇਜ 'ਤੇ ਜੋਬਸ ਹੈਗੀਆਂ ਨੇ, ਕਿਸੇ ਕੋਲ ਰੈਸਟੋਰੈਂਟ ਦੇ ਵਿੱਚ ਵਰਕਰ ਹੈ, ਕੋਈ ਸਰਵ ਕਰ ਰਿਹਾ, ਕੋਈ ਕੋਈ ਸਫਾਈ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹਨਾਂ ਜੋਬਸ ਦੀ ਗੱਲ ਹੋ ਰਹੀ ਹੈ, ਕਿਹੜੀਆਂ ਜੋਬਸ ਦੀ ਗੱਲ ਹੋ ਰਹੀ ਹੈ? ਹੁਣ ਕਿ ਜੇ ਇਹ ਜਿਹੜਾ ਪ੍ਰਾਇਓਰਟੀ ਦੇਣੀ ਆ, ਅਲਬਰਟਾ ਦੇ ਵਿੱਚ ਲੰਬੇ ਸਮੇਂ ਤੋਂ ਰਹਿੰਦਾ ਵਿਅਕਤੀ, ਕਿੰਨੇ ਲੰਬੇ ਸਮੇਂ ਤੋਂ ਰਹਿੰਦਾ ਵਿਅਕਤੀ ਨੂੰ ਅਲਬਰਟਨ ਗਿਣਿਆ ਜਾਵੇਗਾ? ਹੁਣ ਲੋਕਾਂ ਨੂੰ ਇਨਕਰੇਜ ਕੀਤਾ ਸੀ ਕਿ ਇੱਥੇ ਆਓ, ਅਤੇ ਕੀ ਪੁਜੀਸ਼ਨ ਲੋਕਾਂ ਦੇ ਜਿਹੜੀ ਪ੍ਰੋਵਿੰਸ ਨੇ ਚੇਂਜ ਕਰ ਲਈ ਹੈ, ਅਤੇ ਇਮੀਗ੍ਰੇਸ਼ਨ ਨੂੰ ਜਿਹੜਾ ਬਲੇਮ ਕੀਤਾ ਜਾ ਰਿਹਾ ਪ੍ਰੋਬਲਮਸ ਲਈ, ਹੋਸਪਿਟਲ ਵੇਟ ਟਾਈਮਸ, ਹਾਊਸਿੰਗ ਸ਼ੋਰਟੇਜ, ਅਨਇੰਪਲਾਇਮੈਂਟ, ਇਹਨਾਂ ਚੀਜ਼ਾਂ 'ਤੇ ਜਿਹੜਾ ਹੈ ਪਾਪੂਲੇਸ਼ਨ ਗਰੋਥ ਨੂੰ ਬਲੇਮ ਕੀਤਾ ਜਾ ਰਿਹਾ ਕਿ ਉਹ ਠੀਕ ਹੈ। ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੀ, ਪਰ ਇਹ ਜਿਹੜਾ ਪਹਿਲਾ ਸਵਾਲ ਹੈ ਕਿ ਇਮੀਗ੍ਰੇਸ਼ਨ 'ਤੇ ਸਾਨੂੰ ਵੱਧ ਕੰਟਰੋਲ ਚਾਹੀਦਾ ਤਾਂ ਕਿ ਅਸੀਂ ਆਪਣਿਆਂ ਨੂੰ ਜੋਬਸ ਦੇ ਸਕੀਏ, ਇਕਨੋਮਿਕ ਕੈਟਾਗਰੀ ਨੂੰ ਜਿਹੜਾ ਜ਼ਿਆਦਾ ਬੂਸਟ ਕਰ ਸਕੀਏ, ਉਹਦੇ ਤਹਿਤ ਲੋਕਾਂ ਨੂੰ ਇੱਥੇ ਲਿਆਈਏ। ਇਹਦੇ ਵਿੱਚ ਜਿਹੜਾ ਲੋਕਾਂ ਨੂੰ ਇੱਕ ਪਹਿਲਾ ਸਵਾਲ ਜਿਹੜਾ ਪਾਇਆ ਜਾ ਰਿਹਾ, ਹੁਣ ਲੋਕਾਂ ਨੇ ਆਪ ਫੈਸਲਾ ਕਰਨਾ, ਅਸੀਂ ਕਾਫੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ।
1: ਜੀ,

0: ਜੀ ਜਿਹੜਾ ਦੂਸਰਾ ਸਵਾਲ ਹੈ ਜੀ ਉਹਦੇ ਵਿੱਚ ਸਰਕਾਰ ਲੋਕਾਂ ਤੋਂ ਇਹ ਜਾਣਨਾ ਚਾਹੁੰਦੀ ਹੈ ਅਲਬਰਟਾ ਵਾਸੀਆਂ ਤੋਂ ਕਿ ਕੀ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਜਾਂ ਇਸ ਤਰ੍ਹਾਂ ਦੀਆਂ ਚੇਂਜਸ ਕੀਤੀਆਂ ਜਾਣ ਕਿ ਜਿਹੜੀਆਂ ਸੁਵਿਧਾਵਾਂ ਨੇ ਚਾਹੇ ਉਹ ਹੈਲਥ ਨਾਲ ਸੰਬੰਧਿਤ ਸੇਵਾਵਾਂ ਨੇ ਚਾਹੇ ਉਹ ਐਜੂਕੇਸ਼ਨ ਸਿੱਖਿਆ ਨਾਲ ਸੰਬੰਧਿਤ ਸੇਵਾਵਾਂ ਨੇ ਜਾਂ ਸੋਸ਼ਲ ਸਰਵਿਸਿਸ ਜਿਹੜੀਆਂ ਨੇ ਉਹ ਉਹਨਾਂ ਦੀ ਜਿਹੜੀ ਤਰਜੀਹ ਹੈ ਉਹ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਜਿਹੜੇ PR ਨੇ ਜਾਂ ਜਿਨ੍ਹਾਂ ਨੂੰ ਅਲਬਰਟਾ ਸਰਕਾਰ ਨੇ ਜੇਕਰ ਉਹ ਵਰਕ ਪਰਮਿਟ 'ਤੇ ਵੀ ਆਏ ਨੇ ਜਾਂ ਕੱਚੇ ਵੀ ਆਏ ਨੇ ਅਤੇ ਜੇਕਰ ਉਹ ਅਲਬਰਟਾ ਦੀ ਮਰਜ਼ੀ ਨਾਲ ਆਏ ਨੇ ਉਹਨਾਂ ਨੂੰ ਪ੍ਰੈਫਰੈਂਸ ਮਿਲਣੀ ਚਾਹੀਦੀ ਹੈ ਬਾਕੀਆਂ ਨੂੰ ਨਹੀਂ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
1: ਤੁਸੀਂ ਪਹਿਲਾਂ ਮੈਨੂੰ ਇਸੇ ਸਵਾਲ ਦਾ ਜਵਾਬ ਦੇ ਰਣਜੀਤ ਜੀ ਵੀ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ ਸਟੇਟਸ ਲਫ਼ਜ਼ ਵਰਤਿਆ
0: ਜੀ
1: ਤੁਸੀਂ ਇਹਨੂੰ ਤਾਂ ਕਲੀਅਰਲੀ ਸਮਝ ਗਏ ਤੁਸੀਂ ਵੀ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ ਸਟੇਟਸ ਕੀ ਹੁੰਦਾ
0: ਇਹਦਾ ਮਤਲਬ ਤਾਂ ਇਹ ਹੈ ਕਿ ਜਿੱਦਾਂ ਆਪਾਂ ਪਹਿਲੇ ਸਵਾਲ ਦੇ ਵਿੱਚ ਚਰਚਾ ਕੀਤੀ ਸੀ ਕਿ ਕਿਹੜਾ ਇਮੀਗ੍ਰੈਂਟ ਸਾਨੂੰ ਚਾਹੀਦਾ ਵਰਕ ਪਰਮਿਟ ਵਾਲਾ ਜਾਂ ਕਿਹੜਾ ਨਹੀਂ ਚਾਹੀਦਾ ਉਸ ਆਧਾਰ ਤੇ ਅਸੀਂ ਬੈਨੀਫਿਟਸ ਦੇਣੇ ਨੇ ਨਹੀਂ ਤਾਂ ਨਹੀਂ ਦੇਣੇ ਜੀ
1: ਪਰ ਕਲੀਅਰ ਹੁੰਦਾ ਕਿਤੇ ਕਿ ਉਹ ਵਰਕ ਪਰਮਿਟ ਵਾਲੇ ਬੰਦੇ ਦੀ ਗੱਲ ਹੋ ਰਹੀ ਹੈ ਓਪਨ ਵਾਲੇ ਦੀ ਹੋ ਰਹੀ ਹੈ ਕਲੋਜ਼ਡ ਵਾਲੇ ਦੀ ਹੋ ਰਹੀ ਕਿਹਦੀ ਹੋ ਰਹੀ ਹੈ
0: ਕਿਸੇ ਦੀ ਨਹੀਂ ਹੋ ਰਹੀ ਇਹ ਨਹੀਂ ਪਤਾ ਲੱਗ ਰਿਹਾ ਸਟੂਡੈਂਟ ਵਾਲੇ ਗੱਲ ਕਰ ਰਹੇ ਨੇ ਵਰਕ ਪਰਮਿਟ ਬਾਰੇ ਗੱਲ ਕਰ ਰਹੇ ਨੇ ਕਿ ਹੋਰ ਕਿਸੇ ਤਰ੍ਹਾਂ ਦੀ ਸਟੇਟਸ ਵਾਲੇ ਬਾਰੇ ਗੱਲ ਕਰ ਰਹੇ ਨੇ ਜੀ
1: ਹੁਣ ਇਹਦੇ ਜਿਹੜਾ ਸਵਾਲ ਹੈ ਜੀ ਉਹ ਪੜ੍ਹ ਕੇ ਸੁਣਾ ਦਈਏ ਅਸੀਂ
0: ਜੀ
1: ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਇੰਟਰੋਡਿਊਸਿੰਗ ਏ ਲਾਅ ਮੈਂਡੇਟਿੰਗ ਦੈਟ ਓਨਲੀ ਕੈਨੇਡੀਅਨ ਸਿਟੀਜ਼ਨ ਪਰਮਾਨੈਂਟ ਰੈਜੀਡੈਂਟਸ ਐਂਡ ਇੰਡੀਵਿਜੂਅਲਸ ਵਿਦ ਐਨ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ will be eligible for provincially funded programs such as healthcare, education and other social services.
0: Ji.
1: Other social services de vich bracket khol ditti hai, jinne marzi ode vich vaal lo. Hun sarkar eh baad ch gal karde haan ji, sarkar eh kehndi hai mota mota ke saada ji kachiyan di healthcare te 600 million te education te 400 te other services 100 million saada ote lagda. Te Smith, Premier Smith kehnde ne ਪੰਜਾਬੀ ਦੇ ਵਿੱਚ ਇਸ ਤਰ੍ਹਾਂ ਅੱਛਾ ਹੁਣ ਕੈਨੇਡੀਅਨ ਸਿਟੀਜ਼ਨ ਤੇ ਪਰਮਾਨੈਂਟ ਰੈਜੀਡੈਂਟ ਜਿਹੜੇ ਹੈਗੇ ਨੇ ਤੇ ਜਾਂ ਅਲਬਰਟਾ ਅਪਰੂਵਡ ਇਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਕਹਿੰਦੇ ਸੇਵਾਵਾਂ ਦੇਣੀਆਂ ਚਾਹੀਦੀਆਂ ਤੇ ਬਾਕੀਆਂ ਨੂੰ ਕਿਉਂ ਦੇਈਏ ਅਸੀਂ ਹਾਂਜੀ ਤੇ ਅਸੀਂ ਜਿਹਦੇ ਵਿੱਚ ਕਿਉਂ ਨਾ ਅਸੀਂ ਉਹਨਾਂ ਨੂੰ ਦਈਏ ਹੁਣ ਕੀ ਇਹਦੇ ਵਿੱਚ ਮੈਂ ਇੱਕ ਤੁਹਾਨੂੰ ਹੋਰ ਸਵਾਲ ਪੁੱਛਦਾ ਜੀ ਜੇ ਤੁਹਾਨੂੰ ਕਲੀਅਰ ਹੁੰਦਾ ਰਣਜੀਤ ਜੀ ਤੁਸੀਂ ਦੱਸਿਓ
0: ਜੀ
1: ਵੀ ਜੇ ਕੋਈ ਕੱਚੇ ਪੇਰੈਂਟਸ ਨੇ ਉਹਨਾਂ ਦਾ ਬੱਚਾ ਕੈਨੇਡੀਅਨ ਬੋਰਨ ਹੈ ਜੰਪਲ ਹੈ ਕੀ ਉਹਨੂੰ ਜਿਹੜਾ ਉਹਦਾ ਇਲਾਜ ਉਹ ਅਲਬਰਟਾ ਹੈਲਥ ਕੇਅਰ ਕਰੇਗੀ ਆਪਣੇ ਇਹਦੇ ਵਿੱਚ ਤੇ ਉਹ ਸਟੱਡੀ ਜਿਹੜੀ ਉਹਦੀ ਐਜੂਕੇਸ਼ਨ ਹੈ ਜਾਂ ਸੋਸ਼ਲ ਸਰਵਿਸਿਜ਼ ਉਹਨੂੰ ਦੇਵੇਗੀ ਜਾਂ ਉਹਨੂੰ ਇਹ ਕਹਿ ਕੇ ਮੋੜ ਦਿੱਤਾ ਜਾਵੇਗਾ ਕਿ ਤੇਰੇ ਤੇ ਮਾਂ ਪਿਓ ਕੱਚੇ ਨੇ
0: ਇਹ ਬੜੇ ਕਨਫਿਊਜ਼ਨ ਵਾਲੇ ਸਵਾਲ ਨੇ ਇਹਦੇ ਵਿੱਚ ਮੈਂ ਥੋੜਾ ਜਿਹਾ ਇਹ ਵੀ ਐਡ ਕਰਨਾ ਚਾਹਾਂਗਾ ਕਿ ਅਲਬਰਟਾ ਸਰਕਾਰ ਸਿਰਫ 19 ਅਕਤੂਬਰ ਨੂੰ ਰੈਫਰੈਂਡਮ ਹੀ ਨਹੀਂ ਕਰਾ ਰਹੀ ਬਹੁਤ ਸਾਰਾ ਪੈਸਾ ਸ਼ਾਇਦ ਮੈਂ ਨੰਬਰ ਦੱਸ ਰਿਹਾ ਲਗਭਗ 4 million ਦੇ ਕਰੀਬ ਇੱਕ ਕਿਤਾਬਚਾ ਛਪਾਇਆ ਗਿਆ ਜੀ ਇੱਕ ਬੁੱਕਲੈਟ ਛਪਾਈ ਗਈ ਹੈ ਜਿਹੜੀ ਕਿ ਹਰ ਘਰ ਦੇ ਵਿੱਚ ਅਲਬਰਟਾ 'ਚ ਭੇਜੀ ਗਈ ਹੈ ਸੋ ਸਰਕਾਰ ਸਿਰਫ ਲੋਕਾਂ ਦੀ ਰਾਏ ਹੀ ਨਹੀਂ ਜਾਣਨਾ ਚਾਹੁੰਦੀ ਲੋਕਾਂ ਦੀ ਰਾਏ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ 4 million ਪੈਸਾ ਖਰਚ ਕੀਤਾ ਗਿਆ ਹੈ ਤੁਹਾਡੇ ਘਰਾਂ 'ਚ ਬੁੱਕਲੈਟ ਹੋ ਸਕਦਾ ਪਹੁੰਚ ਗਈ ਹੋਵੇ ਜਾਂ ਪਹੁੰਚਣ ਵਾਲੀ ਹੋਵੇ ਜਿਹਦੇ 'ਤੇ ਹਰ ਸਵਾਲ ਦੇ ਉੱਤੇ ਸਰਕਾਰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਸੀਂ ਕਿਉਂ ਇਸ ਚੀਜ਼ ਨੂੰ ਜੈਸ ਜਾਂ ਨੋ ਕਹਿਣਾ ਜੇਕਰ ਇਹ ਰੈਫਰੈਂਡਮ ਹੈ ਤਾਂ ਮੈਨੂੰ ਲੱਗਦਾ ਪਰਸਨਲੀ ਕਿ ਸਰਕਾਰ ਨੂੰ ਇਸ ਤਰ੍ਹਾਂ ਲੋਕਾਂ ਦੀ ਰਾਏ ਜ਼ਬਰਦਸਤੀ ਬਣਾਉਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਬਹੁਤ ਸਾਰੇ ਜਿਹੜੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਸਵਾਲ ਨੇ ਉਹ ਬੜੇ ਕਨਫਿਊਜ਼ਨ ਵਾਲੇ ਸਵਾਲ ਨੇ ਸਰਕਾਰ ਇਸ ਤੋਂ ਖੱਟਣਾ ਕੀ ਚਾਹੁੰਦੀ ਹੈ ਸਮਝਣਾ ਕੀ ਚਾਹੁੰਦੀ ਹੈ ਉਹ ਹਜੇ ਤੱਕ ਆਮ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕੁਲਦੀਪ ਜੀ
1: ਜੀ ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ ਹੁਣ ਜੇ ਬੱਚਾ ਹੈ ਕਿੱਥੇ ਦਾ ਬੋਰਨ ਹੈ ਪੇਰੈਂਟਸ ਕੱਚੇ ਨੇ ਉਹਦੇ ਬਾਰੇ ਤੁਸੀਂ ਕੀ ਕਲੀਅਰ ਕਰ ਰਹੇ ਹੋ ਨਹੀਂ ਕਲੀਅਰ ਨਾ ਅੱਛਾ ਹੁਣ ਜਿਹੜੇ ਖਰਚੇ ਤਾਂ ਦੱਸ ਦਿੱਤੇ ਜਿਹੜੀ ਫੈਡਰਲ ਗੌਰਮੈਂਟ ਇਹਨਾਂ ਨੂੰ ਹੈਲਪ ਕਰਦੀ ਹੈ ਇਹਨਾਂ ਸਾਰੇ ਕੰਮਾਂ ਨੂੰ ਕਰਨ ਵਾਸਤੇ ਜਾਂ ਜਿਹੜੇ ਹੋਰ ਰੈਵਨਿਊ ਆਉਂਦੇ ਨੇ ਕੱਚਿਆਂ ਤੋਂ ਵੀ ਕੀ ਉਹਨਾਂ ਨੂੰ ਵਿੱਚ ਜੋੜਿਆ ਗਿਆ ਰੈਸਟ੍ਰਿਕਸ਼ਨ ਜਿਹੜੀਆਂ ਨੇ ਜਦੋਂ ਇਹ ਲਾ ਦਿੱਤੀਆਂ ਜਾਣਗੀਆਂ ਤਾਂ ਅਲਬਰਟਾ ਸਰਕਾਰ ਨੂੰ ਕਿੰਨੀ ਬਚਤ ਹੋਵੇਗੀ ਕੀ ਇਹ ਦੱਸਿਆ ਗਿਆ ਖਰਚਾ ਤਾਂ ਦੱਸਤਾ ਕਿ ਇੰਨਾ ਹੋਵੇਗਾ ਅੱਛਾ ਹੁਣ ਦੱਸੋ ਰਜੇ ਜੀ ਇੱਥੇ 50 ਬੰਦੇ ਨੇ 50 ਨੂੰ ਅਸੀਂ ਇੱਕੋ ਜਿਹੀ ਸਰਵਿਸ ਦੇਣੀ ਹੈ ਰਿਗਾਰਡਲੈਸ ਕੁਛ ਵੀ ਅਸੀਂ ਉਹਨਾਂ ਨੂੰ ਕੁਛ ਨਹੀਂ ਚੈੱਕ ਕਰਨਾ ਜੇ ਉਹ ਹੀ ਹੋਵੇ ਕਿ ਜੀ ਲਿਓ ਜੀ 50 ਵਿੱਚੋਂ ਪਹਿਲਾਂ ਛਾਂਟੀ ਕਰੋ ਇਹਨਾਂ 'ਚੋਂ ਆਹ ਕਿਹੜੇ ਨੇ ਉਹ ਕਿਹੜੇ ਨੇ ਉਹਨਾਂ ਦੀਆਂ 2-3 ਕਲਾਸਾਂ ਬਣਾ ਲਓ ਇਹਨਾਂ ਤੋਂ ਅਸੀਂ ਆਹ ਖਰਚਾ ਲੈਣਾ ਇਹਨਾਂ ਤੋਂ ਅਸੀਂ ਆਹ ਨਹੀਂ ਦੇਣਾ ਇਹਨਾਂ ਨੂੰ ਆਹ ਦੇਣਾ ਇਹਨਾਂ 'ਤੇ ਆਹ ਖਰਚਾ ਪਾਉਣਾ ਉਹ ਹਿਸਾਬ ਕਿਤਾਬ ਲਾਉਣ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਟਿਵ ਅਤੇ ਇਨਫੋਰਸਮੈਂਟ ਕੋਸਟ ਆ ਉਹ ਕਿਸੇ ਨੇ ਲਾਈ ਹੈ ਉਹ ਸੇਵਿੰਗ 'ਚ ਹੋਵੇਗੀ ਉਹ ਕਿੱਧਰ ਨੂੰ ਜਾਵੇਗੀ

0: ਅੱਛਾ ਜੀ, ਹੁਣ ਟੈਂਪਰੇਰੀ ਫੋਰਨ ਵਰਕਰ ਤੇ ਹੋਰ ਬਹੁਤ ਸਾਰੇ ਇੰਟਰਨੈਸ਼ਨਲ ਗ੍ਰੈਜੂਏਟ ਜਿਹੜੇ ਨੇ ਅਲਬਰਟਾ ਦੇ ਵਿੱਚ ਲੇਬਰ ਮਾਰਕੀਟ ਦੇ ਵਿੱਚ ਪਾਰਟਿਸਪੇਟ ਕਰਦੇ ਨੇ, ਟੈਕਸ ਦਿੰਦੇ ਨੇ, ਤੇ ਉਹਨਾਂ ਦੀਆਂ ਕੰਟਰੀਬਿਊਸ਼ਨ ਦੇ ਵਿੱਚ ਜਿਹੜੇ ਸਿੱਧਾ ਉਹ ਟੈਕਸ ਦਿੰਦੇ ਨੇ ਗਵਰਨਮੈਂਟ ਨੂੰ, ਉਹ GST, ਪ੍ਰੋਪਰਟੀ ਟੈਕਸ, ਰੈਂਟ ਦੇ ਥਰੂ ਟੈਕਸ, ਉਹ ਹੋਰ ਜਿਹੜੀ ਸ਼ੋਪਿੰਗ ਕਰਦੇ ਨੇ ਸਾਰੀ GST ਉਹ ਦਿੰਦੇ ਨੇ। ਤੇ ਜਿਹੜਾ ਹੈ ਜੇ ਕੋਈ 5 ਸਾਲ ਤੋਂ ਫਰਜ਼ ਕਰੋ ਟੈਂਪਰੇਰੀ ਵਰਕਰ ਹੈ ਤੇ ਉਹਨੂੰ ਇਸ ਕੈਟਾਗਰੀ ਟ੍ਰੀਟ ਕਰਨਾ ਕਿ ਨਹੀਂ ਕਰਨਾ ਜਿਹੜਾ ਇੰਨਾ ਲੰਬਾ ਸਮਾਂ ਦੇ ਚੁੱਕਾ, ਕੰਟਰੀਬਿਊਟ ਕਰ ਚੁੱਕਾ, ਜਾਂ ਇਹ ਜਿਹੜਾ ਸਿਸਟਮ ਹੈ ਸਿਰਫ ਜਿਹੜੇ ਨਵੇਂ ਹੁਣ ਤੋਂ ਆਉਣਗੇ ਉਹਨਾਂ ਤੇ ਲਾਗੂ ਕਰਨਾ ਹੈ, ਜਾਂ ਜਿਹੜੇ ਦੇਰ ਤੋਂ ਆਏ ਹੋਏ ਨੇ, 5 ਸਾਲ ਤੋਂ ਆਏ ਹੋਏ ਨੇ, 3 ਸਾਲ ਤੋਂ ਆਏ ਹੋਏ ਨੇ, ਕਿ ਉਹਨਾਂ ਨੂੰ ਵੀ ਵਿੱਚੇ ਲਪੇਟ ਲੈਣਾ ਇਹਦੇ। ਹੁਣ ਜੇ ਹਸਪੀਟਲ ਦੇ ਵਿੱਚ ਜਿਹੜੇ ਪਹਿਲਾਂ ਹੀ ਕਈ ਵਾਰੀ ਕਹਿੰਦੇ ਨੇ ਕਿ ਅਨਪੇਡ ਬਿੱਲ ਹੈਗੇ ਨੇ ਮੈਡੀਕਲ ਬਿੱਲ,
1: ਜੀ ਜੀ,
0: ਅੱਛਾ ਕੋਈ ਬਿਮਾਰ ਹੋ ਜਾਂਦਾ, ਜੇ ਇਹਨਾਂ ਦਾ ਬੱਚਾ ਕੋਈ ਜਾਂ ਕੋਈ ਖੁਦ ਖੁਦਾ ਨਾ ਖਾਸਤਾ ਰੱਬ ਨਾ ਕਰੇ ਕੋਈ ਬਿਮਾਰ ਪੈ ਜਾਂਦਾ, ਸਿਚੁਏਸ਼ਨ ਇਹੋ ਜਿਹੀ ਆ ਜਾਂਦੀ, ਕੋਈ ਹਾਦਸਾ ਹੋ ਜਾਂਦਾ, ਤੇ ਉਹਨੂੰ ਪਹਿਲਾਂ ਇਹ ਕਿਹਾ ਜਾਵੇਗਾ ਕਿ ਪਹਿਲਾਂ ਆਪਣਾ ਪੁਰਾਣਾ ਬਿੱਲ ਪੇ ਕਰ, ਜਾਂ ਦਿਖਾਲ, ਰਸੀਦ ਦਿਖਾਲ ਜਿਹੜੀ ਤੂੰ ਆਪਣੇ ਹੈਲਥ ਕੇਅਰ ਦੀ ਦਿੱਤੀ ਹੈ ਕਿ ਨਹੀਂ ਦਿੱਤੀ, ਫਿਰ ਤੇਰਾ ਇਲਾਜ ਸ਼ੁਰੂ ਕਰਾਂਗੇ, ਕਿ ਉੱਥੇ ਜਿਹੜਾ ਕੋਈ ਇਨਸਾਨੀਅਤ ਦੇ ਤੌਰ 'ਤੇ ਇਲਾਜ ਸ਼ੁਰੂ ਜਿਹੜਾ ਹੋ ਜਾਣਾ ਚਾਹੀਦਾ, ਉਹ ਦੱਸਿਆ ਗਿਆ ਕਿਤੇ। ਅੱਛਾ, ਜੇ ਬੱਚੇ ਦਾ ਐਕਸੈਸ ਜਿਹੜਾ ਆ ਉਹ ਕੀ ਹੈਲਥ ਕੇਅਰ ਦੇ ਹਿਸਾਬ ਨਾਲ ਉਹਨਾਂ ਦੇ ਪੇਰੈਂਟਸ ਦੇ ਇਮੀਗ੍ਰੇਸ਼ਨ ਸਟੇਟਸ 'ਤੇ ਡਿਪੈਂਡ ਕਰੇਗਾ ਜਾਂ ਉਹਨਾਂ ਨੂੰ ਦਿੱਤਾ ਜਾਵੇਗਾ? ਜੇ ਬੱਚਾ ਉਹ ਸਕੂਲ ਜਾਂਦਾ ਹੈ ਕੱਲ੍ਹ ਨੂੰ ਤੇ ਮਾਂ ਬਾਪ ਉਹਦੇ ਕੱਚੇ ਨੇ, ਫਰਜ਼ ਕਰੋ ਕੋਈ 5 ਸਾਲ ਦਾ ਬੱਚਾ ਇੰਡੀਆ ਤੋਂ ਆਇਆ ਮਾਂ ਬਾਪ ਨਾਲ, ਉਹ ਬੱਚਾ ਹੈ ਇੱਥੇ, ਅੱਛਾ ਉਹ ਕਲਾਸ ਦੇ ਵਿੱਚ ਉਹ ਜਾਂਦਾ ਤਿਆਰ ਹੋ ਕੇ ਸਕੂਲ ਦੇ ਵਿੱਚ ਜਾਂਦਾ, ਤੇ ਬਾਕੀ ਵੀ ਤਿਆਰ ਹੋ ਕੇ ਆਉਂਦੇ ਨੇ ਜਿਹੜੇ PR ਨੇ, ਸਿਟੀਜ਼ਨ ਨੇ ਸਾਰੇ ਨੇ, ਤੇ ਉਹ ਬੱਚੇ ਨੂੰ ਕੀ ਜੇ ਉਹਦੇ ਮਾਂ ਬਾਪ ਫੀਸ ਨਹੀਂ ਦੇ ਸਕੇ ਤੇ ਕਲਾਸ ਰੂਮ ਦੇ ਬਾਹਰੋਂ ਮੋੜ ਦਿੱਤਾ ਜਾਵੇਗਾ ਜਾਂ ਉਹਨੂੰ ਕਲਾਸ ਰੂਮ 'ਚ ਬਹਿਣ ਦਿੱਤਾ ਜਾਵੇਗਾ? ਕੀ ਕੀਤਾ ਜਾਵੇਗਾ ਉਹਨੂੰ? ਉਹਨਾਂ ਨਾਲ ਜਿਹੜੀ ਇੱਕ ਰਿਫਟ ਪੈਦਾ ਹੋਵੇਗੀ ਸਮਾਜ ਦੇ ਵਿੱਚ, ਜਾਂ ਬੱਚੇ ਦੇ ਮਨ 'ਤੇ ਜਿਹੜਾ ਅਸਰ ਪਵੇਗਾ ਕਿ ਮੈਨੂੰ ਇੱਕ ਸੈਕਿੰਡ ਕਲਾਸ ਸਿਟੀਜ਼ਨ ਹੋਣ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ, ਉਹਦਾ ਕੋਈ ਹਿਸਾਬ ਕਿਤਾਬ ਲਾਇਆ ਕਿਸੇ ਨੇ? ਨਹੀਂ, ਉਹ ਹਿਸਾਬ ਕਿਤਾਬ ਦੇ ਬਾਰੇ ਸਾਡੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਹੈ ਜੀ। ਤੁਹਾਡੇ ਕੋਲ ਹੋਵੇ ਤਾਂ ਤੁਸੀਂ ਜ਼ਰੂਰ ਸਾਨੂੰ ਦੱਸਣਾ। ਤੇ ਜਿਹੜੇ ਐਵਰੇਜ ਸਰਕਾਰ ਦਾ ਜਿਹੜਾ ਐਕਸਪੈਂਡੀਚਰ ਹੈ ਸਟੂਡੈਂਟ ਇੰਟਰਨੈਸ਼ਨਲ ਤੇ, ਜਿਹੜਾ ਉਹਨਾਂ ਦੇ ਜਿਹੜੇ ਬੱਚੇ ਜਾਂਦੇ ਨੇ ਜਾਂ ਉਹਨਾਂ ਦੀ ਹੈਲਥ ਕੇਅਰ ਦਾ ਜਾਂ ਯੂਨੀਵਰਸਿਟੀ ਦਾ, ਉਹ ਟਿਊਸ਼ਨ ਫੀਸ ਜਿਹੜੀ ਉਹਨਾਂ ਤੋਂ 5-5 ਗੁਣਾ ਗਰਾਈ ਜਾਂਦੀ, ਉਹ ਕਿਉਂ ਗਰਾਈ ਜਾਂਦੀ ਹੈ ਮੈਨੂੰ ਦੱਸੋ? ਜੇ ਜਿਹੜੇ ਕੱਚੇ ਨੇ ਉਹਨਾਂ ਵਿੱਚ ਦੋ ਕਿਸਮਾਂ ਵੱਡੇ ਤੌਰ ਤੇ ਨੇ, ਟੈਂਪਰੇਰੀ ਫੋਰਨ ਵਰਕਰ ਹੈ, ਟੈਂਪਰੇਰੀ ਫੋਰਨ ਵਰਕਰ ਤੇ ਆਇਆ ਹੀ ਕੰਮ ਕਰਨਾ, ਟੈਕਸ ਦੇ ਰਿਹਾ ਪਹਿਲੇ ਦਿਨ ਤੋਂ ਉਹ, ਤੇ ਉਹਨੂੰ ਹੈਲਥ ਕੇਅਰ ਕਿਉਂ ਨਹੀਂ ਦੇਣੀ? ਜਿਹੜਾ ਸਟੂਡੈਂਟ ਆ ਜੀ, ਸਟੂਡੈਂਟ ਆ, ਇੱਕ ਤਾਂ ਦੇਖੋ ਕਿ ਉਹਦੀ ਏਜ ਦੇਖੋ ਸਟੂਡੈਂਟ ਦੀ ਕੀ ਹੁੰਦੀ ਆ ਮੋਸਟਲੀ, ਕਿ ਉਸ ਏਜ ਦੇ ਵਿੱਚ ਉਹ ਮੈਕਸੀਮਮ ਹੈਲਥ ਸਰਵਿਸਿਜ਼ ਯੂਜ ਕਰਦੇ ਨੇ ਉਹ, ਜਾਂ ਅਸੀਂ ਕਰਦੇ ਹਾਂ ਜਿਹੜੀ ਸਾਡੀ ਏਜ ਵਾਲੇ ਉਹ ਕਰਦੇ ਨੇ, ਸਾਡੇ ਤੋਂ ਵਡੇਰੀ ਉਮਰ ਦੇ ਕਰਦੇ ਨੇ? ਇਹਨਾਂ ਚੀਜ਼ਾਂ ਨੂੰ ਕੈਲਕੂਲੇਟ ਕੀਤਾ ਗਿਆ ਕਿਤੇ? ਜਿਹੜੇ ਸਟੂਡੈਂਟ ਨੇ ਜੇ ਉਹਨਾਂ ਕੋਲੋਂ ਲੈਣਾ, ਤੇ ਜੇ ਟਿਊਸ਼ਨ ਫੀ ਉਹ ਪਹਿਲਾਂ ਹੀ 5-5, 6-6 ਗੁਣਾ ਦੇ ਕੇ ਆਉਂਦੇ ਨੇ ਇੱਥੇ ਉਹਨਾਂ ਸਟੂਡੈਂਟਸ ਨਾਲੋਂ ਯੂਨੀਵਰਸਿਟੀ ਦੀਆਂ, ਤੇ ਉਹਦੇ ਵਿੱਚ ਹੋਰ ਸੌਟ ਜੋੜ ਲੈਣਗੇ, ਉਹਨਾਂ 'ਤੇ ਹੋਰ ਖਰਚਾ ਪੈ ਜਾਊਗਾ ਜੇ ਪੰਜਾਬੀਆਂ ਦੇ ਹਿਸਾਬ ਨਾਲ ਸੋਚਿਆ, ਤੇ ਹੋਰ ਜਿੱਥੇ 20 ਲੱਖ ਲਾਉਂਦੇ ਨੇ 22 ਲੱਖ ਜਾਊਗਾ, ਕਿੰਨਾ ਕੁ ਫਰਕ ਪੈਣਾ? ਫਿਰ ਇੰਨੇ ਨਾਲ ਬੜਾ ਸਰਕਾਰ ਬਹੁਤ ਰਿਚ ਹੋ ਜਾਊਗੀ? ਇਹ ਜਿਹੜੇ ਸਵਾਲ ਨੇ ਇਹ ਜਿਹੜੇ ਜੀ, ਇਹਦੇ ਵਿੱਚ ਡੋਮੈਸਟਿਕ ਸਟੂਡੈਂਟ ਦੇ ਨਾਲੋਂ ਉਹਨਾਂ ਨੂੰ ਜਦੋਂ ਬੱਚਿਆਂ ਦਾ ਖਾਸ ਤੌਰ ਤੇ ਛੋਟੇ ਸਕੂਲਾਂ ਦੇ ਵਿੱਚ ਰਣਜੀਤ ਜੀ ਬਖਰੇਵਾ ਕੀਤਾ ਜਾਵੇਗਾ, ਉਹਨਾਂ ਦੇ ਮਨਾਂ ਤੇ ਕਿਹੋ ਜਿਹਾ ਅਸਰ ਹੋਵੇਗਾ?
1: ਇਹਦੇ ਵਿੱਚ ਕੁਲਦੀਪ ਜੀ, ਮੈਂ ਇੱਕ ਐਡ ਵੀ ਕਰਨਾ ਚਾਹਾਂਗਾ ਕਿ ਅਲਬਰਟਾ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਨੇ ਜਿਨ੍ਹਾਂ ਦੇ ਵਿੱਚ ਕੱਚੇ ਵਸਨੀਕ ਇਸ ਸਮੇਂ ਕੰਮ ਕਰ ਰਹੇ ਨੇ, ਵਰਕ ਪਰਮਿਟ ਵਾਲੇ ਕੰਮ ਕਰ ਰਹੇ ਨੇ, ਸਟੂਡੈਂਟ ਜਿਨ੍ਹਾਂ ਨੂੰ ਅਲਾਓ ਹੈ ਲੀਗਲੀ ਉਹ ਕੰਮ ਕਰ ਰਹੇ ਨੇ। ਜੇਕਰ ਇਸ ਤਰ੍ਹਾਂ ਦਾ ਕਾਨੂੰਨ ਸੱਚਮੁੱਚ ਬਣ ਜਾਂਦਾ ਹੈ, ਤਾਂ ਜੇਕਰ ਉਹਨਾਂ ਨੂੰ ਸਮਝ ਲਓ ਕਈਆਂ ਨੂੰ ਸਰਵਿਸਿਜ਼ ਨਹੀਂ ਮਿਲਣਗੀਆਂ, ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਸਰਵਿਸਿਜ਼ ਨਹੀਂ ਮਿਲਣਗੀਆਂ, ਹੈਲਥ ਸਰਵਿਸਿਜ਼ ਨਹੀਂ ਮਿਲਣਗੀਆਂ, ਸੋਸ਼ਲ ਸਰਵਿਸਿਜ਼ ਨਹੀਂ ਮਿਲਣਗੀਆਂ, ਤਾਂ ਡੈਫੀਨੇਟਲੀ ਉਹ ਜਿਹੜੇ ਵਰਕਰ ਨੇ ਉਹ BC ਜਾਣਾ ਚਾਹੁੰਗੇ, ਉਹ ਅੰਟਾਰੀਓ ਜਾਣਾ ਚਾਹੁੰਗੇ ਜਾਂ ਕਿਸੇ ਕੈਨੇਡਾ ਦੇ ਹੋਰ ਪ੍ਰੋਵਿੰਸ ਵਿੱਚ ਜਾਣਾ ਚਾਹੁੰਗੇ। ਬਹੁਤ ਸਾਰੀ ਲੇਬਰ ਸ਼ੋਰਟੇਜ ਕੰਪਨੀਆਂ ਪਹਿਲਾਂ ਹੀ ਫੇਸ ਕਰ ਰਹੀਆਂ ਨੇ, ਅਤੇ ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਜਿਹੜੇ ਅਲਬਰਟਾ ਦੇ ਵਸਨੀਕਾਂ ਦੇ ਬਿਜ਼ਨਸ ਨੇ, ਪਰਮਾਨੈਂਟ ਅਲਬਰਟਾ ਦੇ ਵਸਨੀਕ ਜਿਹੜੇ ਬਿਜ਼ਨਸ ਇੱਥੇ ਚਲਾ ਰਹੇ ਨੇ, ਚਾਹੇ ਉਹ ਰੈਸਟੋਰੈਂਟ ਹੋ ਸਕਦੇ ਨੇ, ਟਰੈਕਿੰਗ ਇੰਡਸਟਰੀ ਹੋ ਸਕਦੀ, ਹੋਰ ਬਿਜ਼ਨਸ ਨੇ, ਜਿਹੜਾ ਉਹਨਾਂ ਨੂੰ ਨੁਕਸਾਨ ਹੋਵੇਗਾ, ਸਰਕਾਰ ਉਹਨਾਂ ਦੀ ਭਰਪਾਈ ਕਿੱਦਾਂ ਕਰੇਗੀ? ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਵਾਰ ਤੁਸੀਂ ਭਾਵੇਂ ਕੱਚੇ ਵਸਨੀਕਾਂ 'ਤੇ ਕਰੋਗੇ, ਪਰ ਉਸਦਾ ਨੁਕਸਾਨ ਜਿਹੜਾ ਉਹ ਪੱਕੇ ਵਸਨੀਕਾਂ ਨੂੰ ਜ਼ਿਆਦਾ ਇਸਦਾ ਹੋ ਸਕਦਾ ਹੈ ਜੀ। ਅਲਬਰਟਾ ਸਰਕਾਰ ਉਸਦੇ ਬਾਰੇ ਵੀ ਨਹੀਂ ਸੋਚ ਰਹੀ
0: ਜੀ।
1: ਸੋ ਤੀਸਰਾ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇੱਕ ਹੋਰ ਸਰਕਾਰ ਕਹਿੰਦੀ ਹੈ ਕਿ ਜਿਹੜੀਆਂ ਸੋਸ਼ਲ ਸਰਵਿਸਿਜ਼ ਨੇ, ਜੇਕਰ 12 ਮਹੀਨੇ ਨਹੀਂ ਹੋਏ ਕਿਸੇ ਨੂੰ ਇੱਥੇ ਅਲਬਰਟਾ ਦੇ ਵਿੱਚ ਰਹਿੰਦਿਆਂ, ਤਾਂ ਉਸਨੂੰ ਸੋਸ਼ਲ ਸਰਵਿਸਿਜ਼ ਨਹੀਂ ਦਿੱਤੀਆਂ ਜਾਣਗੀਆਂ? ਕੁਝ ਇਸ ਤਰ੍ਹਾਂ ਦਾ ਸਵਾਲ ਜਿਹੜਾ ਪੁੱਛਿਆ ਜਾ ਰਿਹਾ ਜਾਂ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਬਾਰੇ ਕੁਲਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ?
0: ਜਿਹੜਾ ਸਵਾਲ ਆ ਪੜ੍ਹ ਕੇ ਸੁਣਾ ਦੀ ਜੀ ਪਹਿਲਾਂ
1: ਜੀ।
0: ਉਹ ਕਹਿੰਦੇ ਅਸਿਊਮਿੰਗ ਦੈਟ ਆਲ ਕੈਨੇਡੀਅਨ ਸਿਟੀਜ਼ਨ ਐਂਡ ਪਰਮਾਨੈਂਟ

0: you know, continue to qualify for social support programs as they do now. Do you support the government of Alberta introducing a law requiring all individuals with a non-permanent legal immigration status to reside in Alberta for at least 12 months before qualifying for any provincially funded social support programs? ਹੁਣ ਗੱਲ ਆ ਜੀ, ਫਿਰ ਕੱਚਿਆਂ 'ਤੇ ਗੱਲ ਆ ਗਈ ਉਹ ਹੁਣ ਸਪੋ ਕਹਿੰਦੇ ਜੀ, ਇਹਦਾ ਅਸਲੀ ਮੁੱਦਾ ਇਹ ਆ ਕਿ 12 ਜਿਹੜੇ ਕੱਚੇ ਨੇ, ਚਲੋ ਪੀ ਆਰ ਅਤੇ ਸਿਟੀਜ਼ਨ ਕਹਿੰਦੇ, ਜਿੱਦਾਂ ਬਾਕੀ ਉਹਨਾਂ ਨੂੰ ਜਿਹੜੇ ਬੈਨੀਫਿਟ ਹੈਗੇ ਨੇ ਸਾਰੇ ਜਿਹੜੇ, ਜਿਹਦੇ ਵਿੱਚ ਸੋਸ਼ਲ ਸਰਵਿਸਿਜ਼ ਦੀ ਜ਼ਿਆਦਾ ਗੱਲ ਹੈ ਜੀ, ਸੋਸ਼ਲ ਸਪੋਰਟ ਪ੍ਰੋਗਰਾਮਸ ਉਹ ਦੱਸਦੇ ਆ ਜੀ ਕਿਹੜੇ ਕਿਹੜੇ, ਉਹ ਵੀ ਇੱਕ ਚਲ ਕੇ ਦੱਸ ਦਿਓ. ਅਤੇ ਕੱਚਿਆਂ ਤੋਂ ਕਹਿੰਦੇ ਜਦੋਂ ਕੱਚੇ ਨੇ ਅਤੇ ਕਿਉਂ ਉਹਨਾਂ ਨੂੰ ਸੋਸ਼ਲ ਸਪੋਰਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਉਹਨਾਂ ਨੂੰ 12 ਮਹੀਨੇ ਦਾ ਸਮਾਂ, ਸਾਲ ਦਾ ਕਿਉਂ ਨਾ ਪਾ ਦਿੱਤਾ ਜਾਵੇ ਉਹਨਾਂ 'ਤੇ, ਵੀ ਸਾਲ ਤੋਂ ਬਾਅਦ ਉਹਨਾਂ ਨੂੰ ਕਵਰੇਜ ਮਿਲੂਗੀ. ਉਹ ਕਿਹੜੇ ਨੇ ਸੋਸ਼ਲ ਸਪੋਰਟ ਪ੍ਰੋਗਰਾਮ? ਉਹਦੇ ਵਿੱਚ ਕਈ ਹੁੰਦੇ ਨੇ ਜੀ, ਕਿ ਜਿਹਦੇ ਵਿੱਚ ਚਾਈਲਡ ਕੇਅਰ ਸਬਸਿਡੀਜ਼ ਹੁੰਦੀਆਂ ਨੇ, ਸਟੂਡੈਂਟ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਅਸਿਸਟੈਂਸ ਹੁੰਦੀ ਆ, ਪ੍ਰੋਵਿੰਸ਼ੀਅਲ ਲੋਨਸ ਹੁੰਦੇ ਨੇ, ਗ੍ਰਾਂਟਸ ਹੁੰਦੀਆਂ ਨੇ, ਐਮਰਜੈਂਸੀ ਅਸਿਸਟੈਂਸ ਆ ਗਈ. ਅਤੇ ਇਹਦੇ ਵਿੱਚ ਕਹਿੰਦੇ ਕਿਉਂ ਨਾ ਕੀਤਾ ਜਾਵੇ. ਅਤੇ ਇਹ ਵੀ ਅਖੀਰ ਦੇ ਵਿੱਚ ਕਿਹਾ ਕਿ ਸਾਲ ਬਾਅਦ ਵੀ ਆਟੋਮੈਟਿਕਲੀ ਨਹੀਂ ਕੁਆਲੀਫਾਈ ਕਰਨਗੇ ਉਹ ਕੁਛ ਸ਼ਰਤਾਂ ਹੋਣਗੀਆਂ, ਜੇ ਉਹ ਪੂਰੀਆਂ ਕਰਨਗੇ ਫੇਰ ਹੀ ਕਰਨਗੇ. ਹੁਣ ਸਪੋਜ਼ ਅਸੀਂ ਕਰੀਏ ਕਿ ਕੈਲਗਰੀ ਕੋਈ ਵਰਕ ਪਰਮਿਟ 'ਤੇ ਆ, ਜਾਂ ਐਡਮਿੰਟਨ ਦੇ ਵਿੱਚ ਕੋਈ, ਜਾਂ ਹੋਰ ਕਿਸੇ ਸ਼ਹਿਰ ਵਿੱਚ ਅਲਬਰਟਾ ਦੇ ਵਿੱਚ ਵਰਕ ਪਰਮਿਟ 'ਤੇ ਆ, ਜੋਬ ਉਹਨਾਂ ਨੂੰ ਮਿਲ ਜਾਂਦੀ ਅਤੇ ਟੈਕਸ ਉਹ ਦੇਣਾ ਸ਼ੁਰੂ ਕਰ ਦਿੰਦੇ ਨੇ. 6 ਮਹੀਨੇ ਬਾਅਦ ਜੋਬ ਉਹਨਾਂ ਦੀ ਜਾਂਦੀ ਲੱਗਦੀ ਆ ਅਤੇ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਹੈ. ਅਤੇ ਜਿਹੜਾ ਹੁਣ ਇਹ ਕਾਨੂੰਨ ਲਿਆਉਣ ਦੀ ਟਰਾਈ ਕਰ ਰਹੇ ਨੇ, ਉਹਦੇ ਤਹਿਤ ਉਹਨਾਂ ਨੂੰ ਕੁਛ ਆਹ ਜਿਹੜੇ ਮੈਂ ਪਹਿਲਾਂ ਦੱਸੇ ਨੇ ਬੈਨੀਫਿਟ, ਉਹਨਾਂ ਤੋਂ ਨਾ ਹੋ ਸਕਦੀ ਆ ਜੇ ਉਹ 12 ਮਹੀਨੇ ਉਹਨਾਂ ਨੂੰ ਨਹੀਂ ਰਹਿੰਦਿਆਂ ਨੂੰ ਹੋ ਗਏ ਹੋਣਗੇ, ਅਤੇ 12 ਮਹੀਨੇ ਰਹਿ ਕੇ ਵੀ ਛੋਟ ਹੀ ਨਹੀਂ ਹੈਗੀ. ਸੋ ਅਨਸਰਟਨਟੀ ਜਿਹੜੀ ਤੁਸੀਂ ਗੱਲ ਕੀਤੀ ਨਾ, ਕਿ ਜਦੋਂ ਪਤਾ ਹੀ ਨਹੀਂ ਵੀ ਹੋਣਾ ਕੀ ਹੈ ਅਤੇ ਫਿਰ ਬੰਦਾ ਯਕੀਨ ਨਹੀਂ ਕਰਦਾ. ਅਤੇ ਇਸ ਵੇਲੇ ਇੱਕ ਵਿਅਕਤੀ ਜਿਹੜਾ ਕਾਨੂੰਨ ਤੌਰ 'ਤੇ ਕੰਮ ਕਰਦਾ ਹੋ ਸਕਦਾ, ਉਹਨੂੰ ਉਹ ਬਿਮਾਰ ਹੋ ਜਾਵੇ, ਅਨਇੰਪਲਾਇਮੈਂਟ ਹੋ ਜਾਵੇ, ਫੈਮਿਲੀ ਐਮਰਜੈਂਸੀ ਆ ਜਾਏ, ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਜਾਏ, ਅਤੇ ਸਰਕਾਰ ਕਹਿੰਦੀ ਹੈ ਕਿ ਨੋ, ਅਸੀਂ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਇਮਦਾਦ ਨਹੀਂ ਕਰ ਸਕਦੇ ਜੇ ਤੁਹਾਨੂੰ ਸਾਲ ਨਹੀਂ ਹੋਇਆ ਜੇ. ਅੱਛਾ, ਜੇ ਕਿਸੇ ਨੂੰ 11.5 ਮਹੀਨੇ ਹੋ ਗਏ ਹੁਣ ਤਾਂ ਫਿਰ ਕਰ ਦੇਣੀ ਹੈ, ਜਾਂ 12 ਮਹੀਨੇ ਅਤੇ 1 ਦਿਨ ਹੋ ਗਿਆ ਫਿਰ ਠੀਕ ਹੈ, ਅਤੇ ਇੰਨੇ ਦੇ ਦੇਰ 'ਚ ਕੋਈ ਬੰਦੇ ਦਾ ਕੋਈ ਹੋਰ ਜ਼ਿਆਦਾ ਵੱਡਾ ਨੁਕਸਾਨ ਹੋ ਗਿਆ ਤਾਂ ਫਿਰ ਕੌਣ ਜ਼ਿੰਮੇਵਾਰ ਆ? ਇਹ 12 ਮਹੀਨੇ ਵਾਲਾ ਫਿਰ ਜਿਹੜਾ ਅੰਕੜਾ ਹੈ ਜੀ, ਇਹਦੇ ਬਾਰੇ ਮਾਹਿਰ ਕਹਿੰਦੇ ਨੇ ਕਿ ਇਹ 6 ਕਿਉਂ ਨਹੀਂ, 8 ਕਿਉਂ ਨਹੀਂ, 3 ਕਿਉਂ ਨਹੀਂ, 4 ਕਿਉਂ ਨਹੀਂ, ਇਹ 12 ਹੀ ਕਿਉਂ ਆ? ਇਹ ਸਰਕਾਰ ਨੇ ਅੰਕੜਾ ਕਿੱਥੋਂ ਕੱਢਿਆ? 12 ਮਹੀਨੇ ਵਾਲਾ ਕਿਹੜੀ ਗੱਲ ਹੋਈ? ਇਹ ਕਿੱਥੋਂ ਗੱਲ ਆ ਗਈ ਆ? ਕੁਛ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਪਹਿਲਾਂ ਹੀ ਕੱਚੇ ਵਸਨੀਕਾਂ 'ਤੇ ਰਿਸਟ੍ਰਿਕਸ਼ਨ ਹੈਗੀਆਂ, ਕਈ ਬੈਨੀਫਿਟ ਉਹਨਾਂ ਨੂੰ ਪਹਿਲਾਂ ਹੀ ਨਹੀਂ ਮਿਲਦੇ. ਇਹ ਕਲੀਅਰ ਕਰ ਦਈਏ, ਮਿਲਦੇ ਨੇ ਬਹੁਤ ਸਾਰੇ, ਕੁਛ ਨਹੀਂ ਮਿਲਦੇ. ਪਰ ਇਹ ਸਰਕਾਰ ਇਹਦੇ ਨਾਲ ਕਿੰਨਾ ਪੈਸਾ ਬਚਾਵੇਗੀ ਇਹ ਵੀ ਨਹੀਂ ਦੱਸਿਆ. ਅਤੇ ਅਸੀਂ ਇੱਕ ਇਮੈਜਿਨ ਕਰੀਏ ਇੱਕ ਹੋਰ, ਕਿ ਇੱਕ ਕਪਲ ਜਿਹੜਾ ਜੋੜਾ ਆਉਂਦਾ ਅਲਬਰਟਾ ਵਿੱਚ ਵਰਕ ਪਰਮਿਟ 'ਤੇ, ਦੋ ਉਹਨਾਂ ਦੇ ਬੱਚੇ ਨੇ, ਅਤੇ ਚਾਈਲਡ ਕੇਅਰ ਐਕਸਪੈਂਸਿਵ ਆ, ਦੋਵੇਂ ਕੰਮ ਕਰ ਰਹੇ ਨੇ, ਅਤੇ ਉਹ ਪ੍ਰੋਵਿੰਸ਼ੀਅਲ ਚਾਈਲਡ ਕੇਅਰ ਸਬਸਿਡੀ ਲਈ ਵੈਸੇ ਉਹ ਕੁਆਲੀਫਾਈ ਕਰਦੇ ਨੇ, ਅਤੇ ਹੁਣ ਉਹ ਕੰਮ 'ਤੇ ਜਾਣਗੇ ਕਿ ਬੱਚੇ ਸਾਂਭਣਗੇ ਜੀ ਆਪਣੇ, ਜੇ ਗੌਰਮੈਂਟ ਕਹਿ ਵੀ ਕਿ ਅਸੀਂ ਤੁਹਾਨੂੰ ਸਪੋਰਟ ਨਹੀਂ ਕਰਦੇ ਇਸ ਚੀਜ਼ 'ਤੇ? ਹੁਣ ਇਸ ਵੇਲੇ ਅਲਬਰਟਾ ਵਿੱਚ ਜੇ ਕੋਈ 4 ਮਹੀਨੇ ਲਈ ਰਹਿੰਦਾ ਹੋਵੇ ਅਤੇ ਡੋਮੈਸਟਿਕ ਵਾਇਲੈਂਸ ਦਾ ਉਹਨੂੰ ਇਸ਼ੂ ਆ ਜਾਏ, ਅਤੇ ਉਹਦੀ ਉਹ ਉਹਦੀ ਇੰਪਲਾਇਮੈਂਟ ਉਹ ਲੂਜ਼ ਕਰ ਜਾਵੇ, ਉਹਦੀ ਨੌਕਰੀ ਜਾਂਦੀ ਲੱਗੇ, ਜਾਂ ਹੋਮਲੈਸ ਬਣ ਜਾਵੇ, ਫਿਰ ਸਰਕਾਰ ਕੀ ਕਹੇਗੀ? ਤੇਰਾ ਸਟੇਟਸ ਪਹਿਲਾਂ ਦੇਖਣਾ ਕਿ ਫਿਰ ਸਾਹਮਣਾ ਤੈਨੂੰ, ਉਹ ਤੋਂ -35 ਹੋਵੇ ਫਿਰ ਕੀ ਕਰਨਾ? ਹੁਣ ਇਹ ਸਾਰੀਆਂ ਚੀਜ਼ਾਂ ਆ, ਜੇ ਐਮਰਜੈਂਸੀ ਕੋਈ ਮੈਡੀਕਲ ਦੀ ਆ ਜਾਂਦੀ, ਦੂਸਰੀ ਤੀਸਰੀ ਆ ਜਾਂਦੀ, ਫਿਰ ਕਿਹੜੇ ਬੇਸਿਸ 'ਤੇ ਉਸ ਬੰਦੇ ਨੂੰ ਜਿਹੜਾ ਤੁਸੀਂ ਟ੍ਰੀਟ ਕਰਨਾ? ਅਤੇ ਸੋਸ਼ਲ ਸਰਵਿਸਿਜ਼ 'ਤੇ ਜਿਹੜੇ ਖਰਚੇ ਨੇ, ਕੀ ਅਲਬਰਟਾ ਸੋਸ਼ਲ ਅਸਿਸਟੈਂਸ 'ਤੇ ਜਿਹੜੇ ਪ੍ਰੋਗਰਾਮ ਨੇ, ਅਤੇ ਉਹ ਕਿਉਂ ਜ਼ਰੂਰੀ ਹੈ ਜਦਕਿ ਪਹਿਲੀਆਂ ਰਿਸਟ੍ਰਿਕਸ਼ਨਾਂ ਉਹਨਾਂ 'ਤੇ ਹੈਗੀਆਂ ਨੇ? ਪਹਿਲਾਂ ਵੀ ਪੂਰੀਆਂ ਤਾਂ ਨਹੀਂ ਮਿਲਦੀਆਂ, ਪੂਰੀਆਂ ਚੀਜ਼ਾਂ ਨਹੀਂ ਮਿਲਦੀਆਂ, ਕੁਛ ਚੀਜ਼ਾਂ 'ਤੇ ਨਹੀਂ ਤੁਸੀਂ ਅਪਲਾਈ ਕਰ ਸਕਦੇ, ਤੁਹਾਨੂੰ ਸਰਟਨ ਲੋਨ ਹੀ ਨਹੀਂ ਮਿਲਦੇ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ, ਅਤੇ ਆਹ 4 ਉਹਨਾਂ 'ਤੇ ਪਾਬੰਦੀਆਂ ਹੋਰ ਲਾਉਣ ਨਾਲ ਕੀ ਹੋ ਜਾਊਗਾ? ਸਾਡਾ ਵਿਸ਼ਵਾਸ ਕਿੱਥੇ ਜਾਵੇਗਾ ਸਾਡਾ? ਸੁਰਜੀਤ ਜੀ, ਇਹ ਵੀ ਸਵਾਲ ਬਹੁਤ ਇੰਪੋਰਟੈਂਟ ਹੈ, 3 ਸਵਾਲਾਂ 'ਤੇ ਚਰਚਾ ਕੀਤੀ ਸੀ ਅੱਜ.
1: ਜੀ, ਇਸ ਰੈਫਰੈਂਡਮ ਦੇ ਵਿੱਚ 10 ਸਵਾਲ ਪੁੱਛੇ ਜਾ ਰਹੇ ਨੇ. ਅੱਜ ਦੇ ਪ੍ਰੋਗਰਾਮ 'ਚ ਅਸੀਂ ਸਿਰਫ 3 ਦੇ ਉੱਤੇ ਚਰਚਾ ਕੀਤੀ ਹੈ. ਅਖੀਰ ਦੇ ਵਿੱਚ ਮੈਂ ਇੱਕ ਬੇਨਤੀ, ਜਿਹੜੇ ਅਲਬਰਟਾ ਵਾਸੀ ਨੇ, ਚਾਹੇ ਉਹ ਕੈਲਗਰੀ 'ਚ ਰਹਿ ਰਹੇ ਨੇ, ਚਾਹੇ ਐਡਮਿੰਟਨ ਜਾਂ ਹੋਰ ਕਿਸੇ ਅਲਬਰਟਾ ਦੇ ਕਿਸੇ ਵੱਡੇ ਛੋਟੇ ਟਾਊਨ 'ਚ ਰਹਿ ਰਹੇ ਨੇ, ਤੁਸੀਂ ਇਸ ਰੈਫਰੈਂਡਮ ਲਈ ਸਮਾਂ ਜ਼ਰੂਰ ਕੱਢਣਾ ਹੈ. ਹੋ ਸਕਦਾ ਤੁਹਾਡੇ ਵਿਚਾਰ ਵੱਖਰੇ ਹੋਣ, ਤੁਸੀਂ ਕਿੱਧਰ ਵੋਟ ਪਾਉਣਾ ਚਾਹੁੰਦੇ ਹੋ, ਜੈਸ ਜਾਂ ਨੋ, ਉਹ ਵੱਖਰੀ ਗੱਲ ਹੈ. ਪਰ ਤੁਸੀਂ, ਕਿਉਂਕਿ ਬਹੁਤ ਮਹੱਤਵਪੂਰਨ ਰੈਫਰੈਂਡਮ ਹੋਣ ਜਾ ਰਿਹਾ ਹੈ, ਅਲਬਰਟਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਭਵਿੱਖ ਹੈ ਇਹਨਾਂ ਰੈਫਰੈਂਡਮ ਤੋਂ ਬਾਅਦ ਤੈਅ ਹੋਵੇਗਾ, ਸੋ ਤੁਸੀਂ ਸਮਾਂ ਜ਼ਰੂਰ ਕੱਢਣਾ ਹੈ ਅਤੇ ਉਸ ਦਿਨ ਵੋਟ ਜ਼ਰੂਰ ਪਹੁੰਚ ਜਾਣੀ ਹੈ. ਇਹ ਸਾਡੀ ਬੇਨਤੀ ਹੈ. ਅਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਅਸੀਂ ਕੁਲਦੀਪ ਜੀ ਆਪਣੇ ਦਰਸ਼ਕਾਂ ਤੋਂ ਅੱਗੇ ਚਾਹਾਂਗੇ. ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ.

0: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ
1: ਪਰ ਅਕਸਰ ਮੋਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੋਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੋਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
0: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
1: ਅਮ੍ਰਿਤਾ ਔਲਖ ਮੋਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 5875000276
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 647-702 V23
3: लाइसेंस नंबर 10394
4: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
6: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
7: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ
6: 5878321208 ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
4: Monday, Tuesday, Thursday, Friday, 7 to 8 p.m. Sundays, 1 to 5 p.m.
3: Visit sabrang.ca.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
5: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
4: ਦੂਜੀ ਲੋਕੇਸ਼ਨ 117-7770 80 ਐਵੀਨਿਊ,
5: ਤੀਜੀ ਲੋਕੇਸ਼ਨ

0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਈਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲ੍ਹਾ ਹੈ 24 ਘੰਟੇ ਹਫ਼ਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ
1: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਮੰਗਲਵਾਰ ਅਕਤੂਬਰ ਮਹੀਨੇ ਦੀ 13 ਤਾਰੀਖ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਵੀ ਕਰਾਂਗੇ ਕੁਝ ਖਬਰਾਂ ਵੀ ਹੈਗੀਆਂ ਨੇ ਬਾਕੀ ਅਲਬਰਟਾ ਦੇ ਵਿੱਚ ਰੈਫਰੈਂਡਮ ਇਸ ਵੇਲੇ ਚੱਲ ਰਿਹਾ ਜੀ ਐਡਵਾਂਸ ਪੋਲਿੰਗ ਹੈ ਉਹਦੇ ਬਾਰੇ ਵਿਸਥਾਰਤ ਜਾਣਕਾਰੀ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਦੇ ਕੱਲ੍ਹ ਅਸੀਂ ਪਹਿਲੇ 3 ਸਵਾਲ ਜਿਹੜੇ ਨੇ ਰੈਫਰੈਂਡਮ ਦੇ ਵਿੱਚ ਉਹਨਾਂ ਬਾਰੇ ਚਰਚਾ ਕੀਤੀ ਸੀ ਅੱਜ 4th, 5th ਅਤੇ 6th ਸਵਾਲ 'ਤੇ ਚਰਚਾ ਕਰਾਂਗੇ ਇਹ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਵੀ ਅਤੇ ਐਡਵਾਂਸ ਵੋਟਿੰਗ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ ਦੇਵਾਂਗੇ ਦਿੰਦੇ ਰਹਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਾਸ਼ਾ ਪ੍ਰਵਿਤ ਜਲਾਲ ਅਤੇ 9 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਾਂਗੇ ਜਤਿੰਦਰ ਪੰਨੂ ਜੀ ਕੁਛ ਦਿਨਾਂ ਦੀਆਂ ਛੁੱਟੀਆਂ 'ਤੇ ਨੇ ਅਜੇ ਉਹ ਪ੍ਰੋਗਰਾਮ ਕੰਟੀਨਿਊ ਨਹੀਂ ਕਰ ਸਕਣਗੇ ਕੁਛ ਦਿਨਾਂ ਵਾਸਤੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ ਪ੍ਰੋਗਰਾਮ ਵਿੱਚ ਅਸੀਂ ਮੌਸਮ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਇਸ ਵਕਤ 11 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਕੈਲਗਰੀ ਦੇ ਵਿੱਚ ਜੇ ਆਉਣ ਵਾਲੇ ਦਿਨਾਂ ਦੀ ਅਸੀਂ ਗੱਲ ਕਰੀਏ ਤਾਂ ਰਾਤ ਨੂੰ 4 ਡਿਗਰੀ ਕੱਲ੍ਹ ਨੂੰ 17 ਉਸ ਤੋਂ ਅਗਲੇ ਦਿਨ 11 ਫਿਰ ਸ਼ੁੱਕਰਵਾਰ ਨੂੰ 19 ਡਿਗਰੀ ਸੈਲਸੀਅਸ ਅਤੇ ਸਨਿਚਰਵਾਰ ਨੂੰ 10 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਇਹ ਮੌਸਮ ਦੇ ਲਿਹਾਜ਼ ਨਾਲ ਖਬਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀਆਂ ਖਬਰਾਂ 'ਤੇ ਚਰਚਾ ਕਰਨੀ ਆ ਉਸ ਤੋਂ ਇਲਾਵਾ ਕੁਛ ਹੋਰ ਖਬਰਾਂ ਵੀ ਹੈਗੀਆਂ ਨੇ ਕੈਥੋਲਿਕ ਈਸਾਈਆਂ ਦੇ ਧਰਮ ਗੁਰੂ ਪੋਪ ਲੀਓ ਪੋਪ ਜਿਹੜੇ ਨੇ ਜੀ ਕਨਫਰਮ ਹੋਇਆ ਕਿ ਉਹਨਾਂ ਨੂੰ ਲੰਗ ਕੈਂਸਰ ਹੈ ਜੀ ਸੋ ਇਹ ਕਨਫਰਮ ਕੀਤਾ ਗਿਆ ਹੈ ਜੀ ਵੈਟੀਕਨ ਵੱਲੋਂ ਇੱਕ ਸਟੇਟਮੈਂਟ ਦੇ ਵਿੱਚ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਡੇ ਲਾਈਟ ਸੇਵਿੰਗ ਟਾਈਮ ਨੂੰ ਲੈ ਕੇ ਖਲਾਰਾ ਜਿਹਾ ਪੈ ਗਿਆ ਕੈਨੇਡਾ ਵਿੱਚ ਕੈਨੇਡਾ ਦੇ ਕੋਈ ਸੂਬੇ ਐਲਾਨ ਕਰ ਚੁੱਕੇ ਨੇ ਕਿ ਅਸੀਂ ਹੁਣ ਘੜੀਆਂ ਪਿੱਛੇ ਨਹੀਂ ਕਰਿਆ ਕਰਨੀਆਂ ਅਤੇ ਇਸ ਨੂੰ ਇਵੇਂ ਰੱਖਾਂਗੇ ਲੇਕਿਨ ਬਾਰਡਰ ਕਰੋਸਿੰਗ ਜੋ ਹੈਗੀਆਂ ਨੇ ਜੀ ਅਮਰੀਕਾ ਦੇ ਨਾਲ ਲੱਗਦੇ ਇਲਾਕਿਆਂ ਦੀਆਂ ਉੱਥੇ ਕੁਛ ਜਗ੍ਹਾ 'ਤੇ ਥੋੜ੍ਹਾ ਖਲਾਰਾ ਜਿਹਾ ਪਿਆ ਰੌਲਾ ਜਿਹਾ

ਪਿਆ CBSE ਨੇ ਕਿਹਾ ਕਿ ਕਈ ਜਗ੍ਹਾ ਤੇ ਸਾਨੂੰ ਘੜੀਆਂ ਪਿੱਛੇ ਕਰਨੀਆਂ ਪੈ ਸਕਦੀਆਂ ਨੇ ਤਾਂ ਕਿ ਅਮਰੀਕਾ ਦੇ ਨਾਲ ਮੈਚ ਕਰ ਸਕੀਏ। ਇਹ ਵਿਸਥਾਰ ਨਾਲ ਖਬਰਾਂ ਸਾਂਝੀ ਕਰਾਂਗੇ। ਟੋਰਾਂਟੋ ਦੀ ਪੀਅਰਸਨ ਏਅਰਪੋਰਟ ਤੋਂ ਜੋ ਵੱਡਾ ਸੋਨਾ ਤੇ ਕੈਸ਼ ਜਿਹੜਾ ਖਸਕਾਇਆ ਗਿਆ ਸੀ ਉਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਤੇ ਅਦਾਲਤੀ ਕਾਰਵਾਈ ਸ਼ੁਰੂ ਹੋਈ ਹੈ ਤੇ ਉਹ ਵਿਅਕਤੀ ਨੇ ਕੀ ਖੁਲਾਸੇ ਕੀਤੇ ਨੇ ਉਹ ਕੀ ਕਹਿੰਦਾ ਹੈ ਜੀ ਇਹਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇਹ ਸਾਰੀਆਂ ਚੀਜ਼ਾਂ ਤੇ ਸਾਰੀਆਂ ਗੱਲਾਂ ਤੇ ਅਸੀਂ ਚਰਚਾ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਇਹ ਕਹਿਣਾ ਹੈ ਕਿ ਉਹ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਤੁਹਾਨੂੰ ਦੇਣਗੇ। ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਬੈਸਟ ਰੇਟ ਲੈਣ ਲਈ ਮਾਨਸ ਪਹੁਜਾ ਹੋਰਾਂ ਨੂੰ ਫੋਨ ਤੇ ਗੱਲਬਾਤ ਕਰ ਲਓ ਉਹਨਾਂ ਨਾਲ 587-832-1208 5878-322-1208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਅਸੀਂ ਸਾਂਭ ਸੰਭਾਲ ਜਿਨ੍ਹਾਂ ਦੀ ਕਰ ਸਕਦੇ ਹਾਂ ਅਤੇ ਆਪਣੀ ਲੈਂਗੁਏਜ ਵਿੱਚ ਕਰਾਂਗੇ। ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ YYC ਹੋਮ ਕੇਅਰ ਅਤੇ ਬਿੱਲ ਸਰਕਾਰ ਨੂੰ ਭੇਜਣਗੇ ਅਤੇ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-83 'ਤੇ ਕਾਲ ਕਰ ਲਓ 8257600983। OSS ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ। OSS ਸਮਾਇਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4496। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਕੰਟਰੀ ਹੈਲਥ ਦੇ ਉੱਪਰ ਹੈ ਜਿੱਥੇ ਇੱਕ ਵੱਡਾ ਸ਼ੋਰੂਮ ਹੈ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹੈਲਥ। ਅਗਰ ਲਾਈਫ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਲਵਪ੍ਰੀਤ ਸਿੱਧੂ ਅਤੇ ਹਰਪਿੰਦਰ ਸਿੱਧੂ ਦਾ ਨੰਬਰ ਯਾਦ ਕਰੋ। ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਵਿੱਚ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਖੁੱਲ੍ਹ ਗਿਆ ਹੈ। 24 ਘੰਟੇ 7 ਦਿਨ ਖੁੱਲ੍ਹਦਾ ਰੈਸਟੋਰੈਂਟ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਟੇਕ ਆਊਟ ਕਰ ਲਓ, ਡਿਲੀਵਰੀ ਕਰਵਾ ਲਓ ਜਾਂ ਬੈਠ ਕੇ ਖਾਓ। ਵੱਡਾ ਖੁੱਲ੍ਹਾ ਹਾਲ ਹੈ ਉਹਨਾਂ ਕੋਲ, ਤੁਸੀਂ ਬਹੁਤ ਸਾਰੇ ਗੈਸਟ ਬੈਠ ਕੇ ਖਾ ਸਕਦੇ ਨੇ। ਮਦਰ ਇੰਡੀਆ ਰੈਸਟੋਰੈਂਟ ਦਾ ਫੋਨ ਨੰਬਰ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਇੱਥੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ। ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਬਣਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰ ਦੇਣਗੇ ਪਿਕਸਲ ਫੋਟੋ ਸਟੂਡੀਓ। ਫੋਨ ਨੰਬਰ 403-947-0060। ਆਪ ਜੀ ਨੂੰ ਯਾਦ ਕਰਾ ਦਈਏ ਕਿ ਕੈਲਗਰੀ ਦੇ ਵਿੱਚ ਜੋ ਇੱਕ ਖੂਨਦਾਨ ਦੀ ਮੁਹਿੰਮ ਜਿਹੜੀ ਚਲਾਈ ਜਾਂਦੀ ਹੈ ਹਰ ਸਾਲ 28ਵਾਂ ਸਿੱਖ ਨੇਸ਼ਨ ਵੱਲੋਂ ਬਲੱਡ ਨੇਸ਼ਨ ਡਰਾਈਵ ਦਾ ਸਮਾਂ ਫਿਰ ਆ ਗਿਆ ਹੈ ਜੀ। 1984 ਦੇ ਕਤਲੇਆਮ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਇਹ ਕੈਨੇਡੀਅਨ ਸਿੱਖਾਂ ਵੱਲੋਂ ਕੈਨੇਡੀਅਨ ਬਲੱਡ ਸਰਵਿਸਿਸ ਵਾਸਤੇ ਖੂਨਦਾਨ ਇਕੱਤਰ ਕੀਤਾ ਜਾਂਦਾ ਹੈ। 3 ਵਾਰੀ ਇਸ ਵਾਰੀ ਮੌਕੇ ਜਿਹੜੇ ਨੇ ਦਿੱਤੇ ਜਾਣਗੇ ਕੈਲਗਰੀ ਦੇ ਵਿੱਚ। ਅਤੇ ਇਸ ਸੰਬੰਧੀ ਜੋ ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਹੈ ਜੀ ਬਲਵਿੰਦਰ ਸਿੰਘ ਕਾਲੋ ਹੋਣਾ ਤੋਂ 403-617-9045 'ਤੇ ਕਾਲ ਕਰਕੇ ਲੈ ਸਕਦੇ ਹੋ। ਵਧੀਆ ਇਹ ਹੈ ਕਿ ਤੁਸੀਂ ਆਪਣੀ ਅਪੁਆਇੰਟਮੈਂਟ ਜ਼ਰੂਰ ਬੁੱਕ ਕਰਾਓ ਕੰਟੈਕਟ ਕਰਕੇ ਬਿੱਲ ਕਾਲੋ ਹੋਣਾ ਨਾਲ 403-617-9045 ਜਾਂ ਤਰਸੇਮ ਸਿੰਘ ਪਰਹਾਰ ਹੋਣਾ ਨਾਲ 403-701-1308 403-701-1308 ਤਰਸੇਮ ਸਿੰਘ ਪਰਹਾਰ। 7 ਨਵੰਬਰ ਨੂੰ, 14 ਨਵੰਬਰ ਨੂੰ ਅਤੇ 21 ਨਵੰਬਰ ਨੂੰ ਇਹ ਖੂਨਦਾਨ ਤੁਸੀਂ ਕਰ ਸਕੋਗੇ। ਲੇਕਿਨ ਬੁਕਿੰਗ ਕਰਵਾ ਲਓ ਤਾਂ ਜ਼ਿਆਦਾ ਵਧੀਆ। ਉਹਦੇ ਨਾਲ ਇਹ ਹੈ ਕਿ ਇੱਕ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਵੇਗੀ ਕਿ ਕਿਵੇਂ ਹੋਣਾ, ਕੀ ਹੋਣਾ, ਕਿਹੜੀ ਕਿਹੜੀ ਚੀਜ਼ਾਂ ਜ਼ਰੂਰੀ ਨੇ, ਕੀ ਚਾਹੀਦਾ ਅਤੇ ਕੀ ਇਤਿਆਤ ਹੈ, ਕੀ ਸ਼ਰਤਾਂ ਨੇ, ਸਾਰੀ ਚੀਜ਼ਾਂ ਬਾਰੇ ਤੁਸੀਂ ਫੋਨ ਨੰਬਰ ਜਿਹੜਾ ਮੈਂ ਦੱਸਿਆ ਜੀ 403-617-9045 'ਤੇ ਗੱਲਬਾਤ ਕਰ ਲਓ। ਅਤੇ ਆਓ ਹੁਣ ਖਬਰਾਂ 'ਤੇ ਜਿਹੜਾ ਵਿਸਥਾਰ ਨਾਲ ਚਰਚਾ ਜਿਹੜੀ ਹੈ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਮਾਰਕੀਟ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਉਹ ਆਪ ਜੀ ਨਾਲ ਸਾਂਝੀ ਕਰੀਏ। ਜੋ ਇਸ ਦਾ ਅਸਰ ਸਾਡੇ ਜਨਜੀਵਨ 'ਤੇ ਪੈਂਦਾ, ਜੋ ਵਿਸ਼ਵ ਭਰ ਦੇ ਵਿੱਚ ਸਥਿਤੀਆਂ ਨੇ। ਕਰੂਡ ਆਇਲ ਦੇ ਬਾਰੇ

ਕਰੰਸੀਆਂ ਦੀਆਂ ਕੀਮਤਾਂ, ਇਹ ਸਾਰੀਆਂ ਦੇ ਉਤਰਾਅ ਚੜਾਅ ਬਹੁਤ ਹੋਏ ਨੇ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ, ਅਤੇ ਉਹ ਸਾਰੇ ਆਪ ਜੀ ਨਾਲ ਅਸੀਂ ਸਾਂਝੇ ਕਰਾਂਗੇ। ਅਤੇ ਇਹ ਅਸੀਂ ਜੋ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਜੀ, ਇਹ ਕੋਈ ਇਸ ਤਰ੍ਹਾਂ ਕੋਈ ਓਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੁੰਦੀ ਕਿ, ਲੇਕਿਨ ਜੋ ਇਹਦੇ ਲਾਗੇ ਛਾਗੇ ਜੋ ਹੁੰਦਾ ਮਾਰਕੀਟ ਦੇ ਵਿੱਚ, ਉਹ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕੀਤਾ ਜਾਂਦਾ। ਸੋ ਅੱਜ ਦੇ ਦਿਨ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਜੋ ਕਰੂਡ ਆਇਲ ਦੀ ਕੀਮਤ ਹੈ ਜੀ, ਕੱਚੇ ਤੇਲ ਦੀ WTI ਕਰੂਡ ਆਇਲ ਹੈ, $94 ਪਰ ਬੈਰਲ 'ਤੇ ਟਰੇਡ ਹੋ ਰਿਹਾ, $94 ਪਰ ਬੈਰਲ ਦੇ ਲਾਗੇ। ਬ੍ਰੈਂਟ ਕਰੂਡ ਜਿਹੜਾ ਹੈ 106 ਦੇ ਲਾਗੇ ਟਰੇਡ ਹੋ ਰਿਹਾ, ਅਤੇ ਪਰ ਬੈਰਲ $12 ਦਾ ਜਿਹੜਾ ਹੈ ਜੀ, ਤਕਰੀਬਨ ਦੋਨਾਂ ਦਾ ਕੀਮਤ ਦਾ ਫਰਕ ਹੈ ਜੋ ਉਹ $9-10 ਪਰ ਬੈਰਲ 'ਤੇ ਹੁੰਦਾ। ਇੱਕ ਅਮਰੀਕਨ ਦੇ ਤੁਹਾਨੂੰ $1 ਅਤੇ $0.42 $1.42 ਜਿਹੜੇ ਨੇ ਕੈਨੇਡੀਅਨ ਮਿਲ ਜਾਣਗੇ, ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ $0.70 ਅਮਰੀਕਨ $0.70 US ਦੇ ਮਿਲ ਜਾਣਗੇ। ਇੱਕ ਅਮਰੀਕਨ ਦੇ ਇੰਡੀਆ ਰੁਪਏ ਦੇ ਮੁਕਾਬਲੇ ਜਿਹੜੇ ₹95 ਤੁਹਾਨੂੰ ਇੱਕ ਅਮਰੀਕਨ ਦੇ ਪਚਾਨਵੇਂ ਮਿਲ ਜਾਣਗੇ, ₹95.10, ਅਤੇ ਇੱਕ ਕੈਨੇਡੀਅਨ ਦੇ ₹67.03 ਮਿਲ ਜਾਣਗੇ। ਅਤੇ ਰੁਪਈਆ ਜਿਹੜਾ ਹੈ ਕੁਛ ਦਿਨਾਂ ਤੋਂ ਥੋੜ੍ਹਾ ਜਿਹਾ ਮਜ਼ਬੂਤੀ ਦੇ ਵਿੱਚ ਇੱਥੇ ਨਜ਼ਰ ਆ ਰਿਹਾ ਜੀ। ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਅੱਗੇ ਵਧਾਉਂਦੇ ਹਾਂ। ਅਲਬਰਟਾ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਇਸ ਵੇਲੇ ਪੂਰੀ ਤਰ੍ਹਾਂ ਸਰਗਰਮੀਆਂ ਨੇ, ਅਤੇ ਇਸ ਸੰਬੰਧੀ ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਬਹੁਤ ਵਿਸਥਾਰ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ। ਅਤੇ ਸਾਡਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਫੇਸਬੁੱਕ ਅਤੇ ਯੂਟਿਊਬ 'ਤੇ, ਉੱਥੇ ਵੀ ਅਲਬਰਟਾ ਦੇ ਰੈਫਰੈਂਡਮ ਦੇ ਬਾਰੇ ਪਹਿਲੇ 3 ਸਵਾਲਾਂ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਜਿਹੜੀ ਆ ਉਹ ਅਸੀਂ ਵੱਖਰੇ ਵੱਖਰੇ ਤੌਰ 'ਤੇ ਇਕੱਲੇ ਇਕੱਲੇ ਸਵਾਲ 'ਤੇ ਜਿਹੜੀ ਹੈ ਜੀ ਉਹ ਕੀਤੀ ਆ। ਅੱਜ ਵੀ ਅਸੀਂ ਰੇਡੀਓ ਦੇ ਉੱਪਰ ਵੀ, ਅਤੇ ਉਸ ਤੋਂ ਬਾਅਦ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਜਾਣਕਾਰੀ ਆਪ ਸਭ ਲਈ ਪੇਸ਼ ਕਰ ਰਹੇ ਹਾਂ। ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਜ਼ਰੂਰ ਫੋਲੋ ਕਰੋ, ਫੇਸਬੁੱਕ 'ਤੇ ਰੇਡੀਓ ਸੁਰ ਸੰਗਮ ਅਤੇ ਯੂਟਿਊਬ 'ਤੇ ਵੀ ਰੇਡੀਓ ਸੁਰ ਸੰਗਮ ਕੈਲਗਰੀ ਤੁਸੀਂ ਫੋਲੋ ਕਰੋ, ਤਾਂ ਕਿ ਤੁਹਾਨੂੰ ਤਾਜ਼ਾ ਜਾਣਕਾਰੀ ਜਿਹੜੀ ਹੈ ਮਰਜ਼ੀ ਦੇ ਮੁਤਾਬਕ ਜਿਹੜੇ ਵੀ ਸਵਾਲ 'ਤੇ ਤੁਸੀਂ ਚਰਚਾ ਸੁਣਨਾ ਚਾਹੁੰਦੇ ਹੋ ਉਹ ਸੁਣ ਸਕੋ। ਅਲਬਰਟਾ ਦੇ ਵਿੱਚ ਵੈਸੇ October 19 ਨੂੰ ਇਹ ਹੈਗਾ ਜੀ, ਲੇਕਿਨ ਐਡਵਾਂਸ ਪੋਲਿੰਗ ਜਿਹੜੀ ਹੈ ਉਹ ਬਾਰੇ ਜਿਹੜੀ ਹੈ ਓਪਨ ਹੋ ਚੁੱਕੀ ਹੈ, ਅਤੇ ਐਕਸਪਰਟ ਡਿਬੇਟ ਜਿਹੜੀ ਹੈ ਉਹ ਇਸ 'ਤੇ ਵੀ ਹੋ ਰਹੀ ਹੈ ਕਿ ਇਹਦੇ ਰਿਜ਼ਲਟ ਕਦੋਂ ਆਉਣਗੇ। ਸੋ 10 ਬੈਲਟ ਜਿਹੜੇ ਨੇ ਵੱਖਰੇ ਹੋਣਗੇ ਨੇ 10 ਸਵਾਲਾਂ ਲਈ। ਪਹਿਲੇ 9 ਸਵਾਲ ਜਿਹੜੇ ਨੇ ਉਹ ਇਮੀਗ੍ਰੇਸ਼ਨ ਅਤੇ ਕੰਸਟੀਟਿਊਸ਼ਨ ਨਾਲ ਸੰਬੰਧਿਤ ਨੇ ਮੋਟੇ ਤੌਰ 'ਤੇ। ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ 4th, 5th ਅਤੇ 6th ਸਵਾਲ 'ਤੇ ਅਸੀਂ ਵਿਸਥਾਰ ਸਹਿਤ ਚਰਚਾ ਉਸ ਵਿੱਚ ਕਰਾਂਗੇ, ਅਤੇ ਆਖਰੀ ਸਵਾਲ ਦੇ ਵਿੱਚ ਰੈਫਰੈਂਡਮ ਦੇ ਬਾਰੇ ਲੋਕਾਂ ਕੋਲੋਂ ਪੁੱਛਿਆ ਜਾਵੇਗਾ। ਸੋ ਇਹ ਜੋ ਐਡਵਾਂਸ ਪੋਲਿੰਗ ਹੈ ਤੁਸੀਂ ਪਤਾ ਕਰ ਸਕਦੇ ਹੋ ਇਸ ਦੇ ਬਾਰੇ, ਇਲੈਕਸ਼ਨਸ ਅਲਬਰਟਾ ਤੋਂ ਜਿਹੜਾ ਹੈ ਅਤੇ ਉਹ ਅੱਜ ਖੁੱਲ੍ਹ ਗਏ ਨੇ, ਅਤੇ ਇਸ ਦੇ ਵਿੱਚ ਸਪੈਸ਼ਲ ਬੈਲਟ ਵੀ ਕਈਆਂ ਨੂੰ ਮਿਲੇ ਨੇ। ਸਪੈਸ਼ਲ ਬੈਲਟ ਰਿਕੁਐਸਟ 6.5 ਲੱਖ ਜਿਹੜੀ ਮਿਲੀ ਹੈ, ਅਤੇ 2023 ਦੀ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਸਿਰਫ 59,000 ਸਪੈਸ਼ਲ ਬੈਲਟ ਜਿਹੜੀ ਹੈ ਮਿਲੀ ਸੀ। ਵੈਸੇ ਤਾਂ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਦੇ ਹੱਕ ਵਿੱਚ ਜਿਹੜੀ ਹੈ ਉਹ ਆਵਾਜ਼ ਉਠਾ ਰਹੇ ਨੇ, ਸਰਵੇਖਣਾਂ ਵਿੱਚ ਇਹੋ ਜਿਹਾ ਕਿਹਾ ਜਾ ਰਿਹਾ। ਲੇਕਿਨ ਇਹ ਜੋ ਵੋਟਿੰਗ ਦੇ ਰਿਜ਼ਲਟਸ ਜਿਹੜੇ ਨੇ ਜਦੋਂ ਆਉਣਗੇ ਐਗਜੈਕਟਲੀ ਉਦੋਂ ਹੀ ਪਤਾ ਜਿਹੜਾ ਹੈ ਉਹ ਲੱਗੂਗਾ। ਇਲੈਕਸ਼ਨਸ ਅਲਬਰਟਾ ਦੀ ਵੈਬਸਾਈਟ ਤੋਂ ਤੁਸੀਂ ਜਿਹੜਾ ਹੈ ਉਹ ਐਡਵਾਂਸ ਪੋਲਿੰਗ ਦੇ ਬਾਰੇ ਜ਼ਰੂਰ ਪਤਾ ਕਰੋ ਕਿ ਉਹਦੀ ਸਾਈਟਸ ਜਿਹੜੀਆਂ ਨੇ ਕਿੱਥੇ ਨੇ। ਇੱਥੇ ਸਾਰੀਆਂ ਅਸੀਂ ਜਿਹੜਾ ਹੈ ਉਹ ਨਹੀਂ ਦੱਸ ਸਕਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਬਹੁਤ ਸਾਰਾ ਸਮਾਂ ਲੱਗੇਗਾ ਅਤੇ ਸਮਝ ਵੀ ਨਹੀਂ ਆਵੇਗੀ। ਬੈਟਰ ਇਹ ਹੈ ਕਿ ਐਡਵਾਂਸਡ ਵੋਟਿੰਗ ਲੋਕੇਸ਼ਨ ਜਿਹੜੀਆਂ ਨੇ ਤੁਸੀਂ ਉਹਨਾਂ ਦੇ ਬਾਰੇ ਜ਼ਰੂਰ ਪਤਾ ਕਰੋ। ਅਤੇ ਇਸ ਵੇਲੇ ਜੇ ਅਸੀਂ ਗੱਲ ਕਰੀਏ ਅਤੇ ਲਾਈਨਅਪਸ ਜਿਹੜੀਆਂ ਨੇ ਕਈਆਂ 'ਤੇ ਮੰਗਲਵਾਰ ਸਵੇਰੇ ਅੱਜ ਵੀ ਦੇਖੀਆਂ ਗਈਆਂ, ਅਤੇ ਕਈਆਂ ਨੂੰ 1-1.5 ਘੰਟਾ ਜਿਹੜਾ ਸੀ ਉੱਥੇ ਜਾ ਕੇ ਵੋਟ ਪਾਉਣ ਲਈ ਲੱਗਾ। ਅਤੇ ਵੋਟਰ ਜਿਹੜੇ ਨੇ ਕਿਸੇ ਵੀ ਵੋਟਿੰਗ ਸਟੇਸ਼ਨ 'ਤੇ ਇਲੈਕਟੋਰਲ ਡਿਵੀਜ਼ਨ ਦੇ ਵਿੱਚ ਜਾ ਸਕਦੇ ਨੇ, ਅਤੇ ਐਡਵਾਂਸ ਵੋਟਿੰਗ ਪੀਰੀਅਡ ਦੇ ਵਿੱਚ, ਅਤੇ ਬਸ਼ਰਤੇ ਕਿ ਉਹਨਾਂ ਨੇ ਪਹਿਲਾਂ ਕਾਸਟ ਜਿਹੜੀ ਹੈ ਮੇਲ ਇਨ ਬੈਲਟ ਦੇ ਵਿੱਚ ਨਾ ਕੀਤੀ ਹੋਵੇ। ਆਇਡੈਂਟੀਫਿਕੇਸ਼ਨ ਜਿਸ ਦੇ ਵਿੱਚ ਉਹਨਾਂ ਦਾ ਐਡਰੈਸ ਹੋਵੇ ਉਹ ਦਿਖਾਉਣੀ ਜ਼ਰੂਰੀ ਹੈ। ਕੈਲਗਰੀ ਵਾਸੀ ਜਿਹੜੇ ਨੇ ਉਹ ਐਡਵਾਂਸ ਪੋਲਿੰਗ ਸਟੇਸ਼ਨਾਂ ਦੇ ਬਾਰੇ ਆਪਣੇ ਵੋਟਿੰਗ ਇਨਫੋਰਮੇਸ਼ਨ ਜਿਹੜੀ ਹੈ ਇਲੈਕਸ਼ਨ ਅਲਬਰਟਾ ਦੀ ਵੈਬਸਾਈਟ ਤੋਂ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਲੈ ਸਕਦੇ ਨੇ। ਹੁਣ ਇੱਥੇ ਪੂਰੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ, ਵੋਟ ਕਰਨ ਲਈ ਕੈਨੇਡੀਅਨ ਸਿਟੀਜ਼ਨ ਤੁਸੀਂ ਹੋਣੇ ਚਾਹੀਦੇ ਹੋ, 18 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ, ਅਤੇ ਅਲਬਰਟਾ ਦੇ ਇੱਕ ਰੈਜੀਡੈਂਟ ਜਿਹੜੇ ਤੁਸੀਂ ਹੋਣੇ ਚਾਹੀਦੇ। ਸੋ 13 ਅਕਤੂਬਰ ਤੋਂ 17 ਤੱਕ ਐਡਵਾਂਸ ਪੋਲਿੰਗ ਚੱਲੇਗੀ, ਅਤੇ ਇਹਦੇ ਨਾਲ ਤੁਸੀਂ ਐਡਵਾਂਸ

ਵੋਟਿੰਗ ਪਲੇਸ 'ਤੇ ਆਪਣੀ ਇਲੈਕਟੋਰਲ ਡਿਵੀਜ਼ਨ ਦੇ ਵਿੱਚ ਜਿੱਥੇ ਵੀ ਵੋਟਿੰਗ ਪਲੇਸ ਹੋ ਵੋਟਿੰਗ ਜਿਹੜੀ ਚੱਲ ਰਹੀ ਆ ਉੱਥੇ ਹੋ ਸਕਦੀ ਹੈ ਅਤੇ ਤੁਹਾਡੀ ਕਰੰਟ ਲੋਕੇਸ਼ਨ ਲਈ ਜੀ ਪੀ ਐਸ ਲੋਕੇਸ਼ਨ ਡਾਟਾ ਵੀ ਜਿਹੜਾ ਵਰਤਿਆ ਜਾ ਸਕਦਾ ਹੈ। ਵੈਸੇ ਅਕਤੂਬਰ 19 ਨੂੰ ਇਲੈਕਸ਼ਨ ਡੇ ਜਿਹੜਾ ਹੈ ਅਸਲੀ, ਅਤੇ ਇਹਦੇ ਵਿੱਚ ਜਿਹੜਾ ਤੁਸੀਂ ਵੋਟਿੰਗ ਲੋਕੇਸ਼ਨ ਜਿਹੜੀ ਅਗਰ ਫਾਇੰਡ ਕਰਨੀ ਹੋਵੇ ਅਤੇ ਐਡਰੈਸ ਜਿਹੜਾ ਤੁਸੀਂ ਆਪਣਾ ਪਾਓ ਅਤੇ ਤੁਸੀਂ ਫਿਰ ਉੱਥੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜਿਹੜਾ ਤੁਸੀਂ ਬੇਸਿਕਲੀ ਅਤੇ ਉਹ ਤੁਹਾਨੂੰ ਇੱਕ ਮਿੰਟ 'ਚ ਪਤਾ ਲੱਗ ਜਾਵੇਗਾ ਕਿ ਤੁਸੀਂ ਕਿੱਥੇ ਜਾ ਕੇ ਵੋਟ ਜਿਹੜੀ ਹੈ ਪਾਉਣੀ ਹੈ। ਸੋ ਆਈਡੈਂਟੀਫਿਕੇਸ਼ਨ ਜਿਹੜੀ ਹੈ ਐਡਰੈਸ ਦੀ ਉਹ ਹੋਣੀ ਬਹੁਤ ਜ਼ਰੂਰੀ ਹੈ ਜੀ ਇਸ ਕੰਮ ਵਾਸਤੇ। ਅਤੇ ਇਸ ਸੰਬੰਧੀ ਜੋ ਅਸੀਂ ਜ਼ਿਆਦਾ ਇਨਫੋਰਮੇਸ਼ਨ ਜਿਹਦੇ 'ਤੇ ਅਸੀਂ ਡਿਸਕਸ਼ਨ ਕੱਲ੍ਹ ਵੀ ਕੀਤੀ ਸੀ ਅਤੇ ਅੱਜ ਵੀ ਅਸੀਂ ਚੌਥੇ ਪੰਜਵੇਂ ਅਤੇ ਛੇਵੇਂ ਸਵਾਲ 'ਤੇ ਜਿਹੜੀ ਆ ਉਹ ਡਿਸਕਸ਼ਨ ਕਰਨੀ ਹੈ। ਅਤੇ ਉਹ ਸਵਾਲ ਕੀ ਨੇ ਪਹਿਲਾਂ ਤਾਂ ਉਹਨਾਂ 'ਤੇ ਅਸੀਂ ਥੋੜ੍ਹਾ ਜਿਹਾ ਝਾਤ ਪਾਉਂਦੇ ਹਾਂ ਕਿ ਸਵਾਲਾਂ ਦੇ ਵਿੱਚ ਜਿਹੜਾ ਜ਼ਿਆਦਾ ਕਰਕੇ ਜਿਹੜੀ ਇਨਫੋਰਮੇਸ਼ਨ ਹੈ ਜੀ, ਪਹਿਲਾ ਸਵਾਲ ਹੈ ਜਿਹੜਾ ਉਸ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੱਚੇ ਵਸਨੀਕ ਨੇ ਕਿਉਂ ਨਾ ਉਹਨਾਂ ਕੋਲੋਂ ਹੈਲਥ ਕੇਅਰ ਦਾ ਅਤੇ ਜਾਂ ਐਜੂਕੇਸ਼ਨ ਦਾ ਜਿਹੜਾ ਹੈ ਉਹ ਖਰਚਾ ਕੁਛ ਨਾ ਕੁਛ ਲਿਆ ਜਾਵੇ, ਕਿਉਂਕਿ ਇਸ ਵੇਲੇ ਜਿਹੜਾ ਸਰਕਾਰ 'ਤੇ ਕੱਚਿਆਂ ਵਸਨੀਕਾਂ ਦਾ ਕਾਫੀ ਜ਼ਿਆਦਾ ਬੋਝ ਹੈ। ਇੱਕ ਤਾਂ ਉਹਦੇ ਮੁਤਲਕ ਹੈ ਜੀ। ਦੂਸਰਾ ਇਹ ਹੈ ਕਿ ਇਲੈਕਸ਼ਨ ਇੰਟੈਗਰਿਟੀ, ਇਲੈਕਸ਼ਨਾਂ ਦੀ ਹੋਰ ਜ਼ਿਆਦਾ ਜਿੱਦਾਂ ਕਹਿ ਲਓ ਕਿ ਉਹਨਾਂ ਦਾ ਜੋ ਇਲੈਕਸ਼ਨਸ ਦਾ ਸਿਸਟਮ ਹੈ ਕੈਨੇਡਾ ਦੇ ਵਿੱਚ ਉਹਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨ ਲਈ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੈਨੇਡੀਅਨ ਸਿਟੀਜ਼ਨ ਜਿਹੜੀਆਂ ਹਨ ਉਹ ਸੂਬਾਈ ਚੋਣਾਂ ਦੇ ਵਿੱਚ ਹਿੱਸਾ ਲੈ ਸਕਣ, ਕੈਨੇਡੀਅਨ ਸਿਟੀਜ਼ਨ ਹੀ। ਸੋ ਇਹ ਬੜਾ ਸਵਾਲ ਇਹ ਵੀ ਹੈਗਾ, ਸੋ ਇਹਦੇ ਬਾਰੇ ਵੀ ਜਿਹੜਾ ਕੁਛ ਅਸੀਂ ਗੱਲ ਕਰਾਂਗੇ। ਅਗਲਾ ਸਵਾਲ ਜਿਹਦੇ 'ਤੇ ਅਸੀਂ ਅੱਜ ਚਰਚਾ ਕਰਨੀ ਹੈ ਉਹ ਇਹ ਹੈ ਕਿ ਅਲਬਰਟਾ ਨੂੰ ਜਿਹੜੇ ਜੱਜ ਹੈਗੇ ਨੇ ਉਹਨਾਂ ਦੀ ਨਿਯੁਕਤੀ ਦੇ ਵਿੱਚ ਜ਼ਿਆਦਾ ਉਹਨਾਂ ਦਾ ਪ੍ਰਭਾਵ ਹੋਣਾ ਚਾਹੀਦਾ ਹੈ, ਜ਼ਿਆਦਾ ਅਲਬਰਟਾ ਦੇ ਵਿੱਚ, ਅਲਬਰਟਾ ਦੀ ਜਿਹੜੀ ਕੁਛ ਕੋਰਟਸ ਦੇ ਵਿੱਚ ਅਲਬਰਟਾ ਜਿਹੜੀ ਸਰਕਾਰ ਹੈ ਉਸ ਕੋਲ ਜ਼ਿਆਦਾ ਅਧਿਕਾਰ ਚਾਹੀਦੇ ਨੇ ਜੱਜ ਨਿਯੁਕਤ ਕਰਨ ਲਈ। ਸੋ ਇਹ ਵੀ ਇੱਕ ਸਵਾਲ ਹੈ। ਇਹਨਾਂ ਤਿੰਨਾਂ ਸਵਾਲਾਂ 'ਤੇ ਅਸੀਂ ਵਿਸਥਾਰ ਨਾਲ ਚਰਚਾ ਅੱਜ ਦੇ ਪ੍ਰੋਗਰਾਮ ਵਿੱਚ ਕਰਾਂਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸਲ ਵਿੱਚ ਇਹ ਕੀ ਕਹਾਣੀ ਹੈ। ਅਤੇ ਸਵਾਲ ਪਹਿਲਾਂ ਤੁਹਾਨੂੰ ਜਿਹੜੇ ਨੇ ਸ਼ੁਰੂ ਦੇ ਵਿੱਚ ਪੜ੍ਹ ਕੇ ਸੁਣਾਉਂਦੇ ਹਾਂ। ਅਤੇ ਆਓ ਫਿਰ ਜੋ ਚੌਥਾ ਸਵਾਲ ਹੈ ਜੀ, ਸਭ ਤੋਂ ਪਹਿਲਾਂ ਇਸੇ 'ਤੇ ਚਰਚਾ ਜਿਹੜੀ ਹੈ ਜੀ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਜਿਸ ਤਰ੍ਹਾਂ ਦੇ ਅਸੀਂ ਕੱਲ੍ਹ ਸਵਾਲ ਜਿਹੜੇ ਉਹ ਵਿਸਥਾਰ ਨਾਲ ਸਾਂਝੇ ਕੀਤੇ ਸੀ ਅਤੇ ਚਰਚਾ ਕੀਤੀ ਸੀ, ਇਹ ਵੀ ਕੁਛ ਉਸੇ ਤਰ੍ਹਾਂ ਦੀ ਕਹਾਣੀ ਇਸ ਸਵਾਲ ਦੇ ਨਾਲ ਰਲਦੀ ਮਿਲਦੀ ਹੈ। ਚੌਥੇ ਸਵਾਲ ਦੇ ਵਿੱਚ ਸਰਕਾਰ ਇਹ ਪੁੱਛਦੀ ਹੈ ਕਿ ਅਜ਼ਿਊਮਿੰਗ ਦੈਟ ਆਲ ਕੈਨੇਡੀਅਨ ਸਿਟੀਜ਼ਨਸ ਐਂਡ ਪਰਮਾਨੈਂਟ ਰੈਜੀਡੈਂਟਸ ਕੰਟੀਨਿਊ ਟੂ ਕੁਆਲੀਫਾਈ ਫੋਰ ਪਬਲਿਕ ਹੈਲਥ ਕੇਅਰ ਐਂਡ ਐਜੂਕੇਸ਼ਨ ਐਜ਼ ਦੇ ਡੂ ਨਾਓ, ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਚਾਰਜਿੰਗ ਏ ਰੀਜ਼ਨੇਬਲ ਫੀ ਔਰ ਪ੍ਰੀਮੀਅਮ ਟੂ ਇੰਡੀਵਿਜੁਅਲਸ ਵਿਦ ਏ ਨੋਨ ਪਰਮਾਨੈਂਟ ਇਮੀਗ੍ਰੇਸ਼ਨ ਸਟੇਟਸ ਲਿਵਿੰਗ ਇਨ ਅਲਬਰਟਾ ਫੋਰ ਦੇਅਰ ਐਂਡ ਦੇਅਰ ਫੈਮਲੀਜ਼ ਯੂਜ ਆਫ ਦਾ ਹੈਲਥ ਕੇਅਰ ਐਂਡ ਐਜੂਕੇਸ਼ਨ ਸਿਸਟਮ। ਸਿੰਪਲ ਲਫ਼ਜ਼ਾਂ ਦੇ ਵਿੱਚ ਇਹ ਕਿ ਕੈਨੇਡੀਅਨ ਜਿਹੜੇ ਸਿਟੀਜ਼ਨ ਅਤੇ ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਉਹ ਪਬਲਿਕ ਹੈਲਥ ਕੇਅਰ ਅਤੇ ਸਿੱਖਿਆ ਐਜੂਕੇਸ਼ਨ ਲਈ ਕੁਆਲੀਫਾਈ ਕਰਦੇ ਨੇ ਜੋ ਉਹਨਾਂ ਨੂੰ ਮੁਫ਼ਤ ਦੇ ਵਿੱਚ ਦਿੱਤੀ ਜਾਂਦੀ ਹੈ ਜਿਵੇਂ ਕਿ ਹੁਣ ਚੱਲ ਰਿਹਾ। ਕੀ ਤੁਸੀਂ ਇਸ ਸਰਕਾਰ ਦੇ ਇਸ ਫੈਸਲੇ ਦੀ ਸਪੋਰਟ ਕਰਦੇ ਹੋ ਜਿਹਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਨੋਨ ਪਰਮਾਨੈਂਟ ਇਮੀਗ੍ਰੇਸ਼ਨ ਸਟੇਟਸ ਹੈ, ਜਿਹੜੇ ਕੱਚੇ ਵਸਨੀਕ ਨੇ ਅਲਬਰਟਾ ਵਿੱਚ, ਉਹਨਾਂ ਕੋਲੋਂ ਹੈਲਥ ਕੇਅਰ ਅਤੇ ਐਜੂਕੇਸ਼ਨ ਸਿਸਟਮ ਦੀ ਥੋੜ੍ਹੀ ਬਹੁਤ ਅਤੇ ਉਹਨਾਂ ਦੇ ਪਰਿਵਾਰਾਂ ਕੋਲੋਂ ਹੈਲਥ ਕੇਅਰ ਦੀ ਅਤੇ ਐਜੂਕੇਸ਼ਨ ਸਿਸਟਮ ਦੀ ਫੀਸ ਲਈ ਜਾਵੇ? ਸਵਾਲ ਇਹ ਹੈ, ਰੀਜ਼ਨੇਬਲ ਫੀਸ ਕਿ ਜਾਇਜ਼ ਫੀਸ ਜਿਹੜੀ ਹੈ ਲਈ ਜਾਵੇ? ਹੁਣ ਇਹਦੇ 'ਤੇ ਜੇ ਅਸੀਂ ਵਿਸਥਾਰ ਨਾਲ ਅਸੀਂ ਇਹ ਸਾਰੀ ਚਰਚਾ ਕਰੀਏ ਅਤੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਇਸ ਬਾਰੇ ਉਹ ਕਈ ਸਵਾਲਾਂ ਦੇ ਜਵਾਬ ਪਹਿਲਾਂ ਦੇ ਚੁੱਕੇ ਨੇ। ਡੈਨੀਅਲ ਸਮਿਥ ਦੀ ਸਰਕਾਰ ਦਾ ਇਹ ਕਹਿਣਾ ਹੈ ਕਿ ਤੇਜ਼ੀ ਨਾਲ ਵਧਦੀ ਹੋਈ ਆਬਾਦੀ ਦੇ ਨਾਲ ਸਾਡੇ ਹਸਪਤਾਲਾਂ 'ਤੇ, ਡਾਕਟਰਾਂ 'ਤੇ, ਕਲਾਸਰੂਮ 'ਤੇ ਅਤੇ ਸੂਬੇ ਦੇ ਬਜਟ 'ਤੇ ਅਸਰ ਪਿਆ।

ਤੇ ਇਹਦੇ ਨਾਲ ਸਰਕਾਰ ਦੀ ਪੋਜੀਸ਼ਨ ਇਹ ਹੈ ਕਿ ਕੱਚੇ ਵਸਨੀਕ ਜਿਹੜੇ ਨੇ ਉਹਨਾਂ ਨੂੰ ਇਹੋ ਜਿਹੜੀਆਂ ਸਰਵਿਸਿਜ਼ ਨੇ ਹੈਲਥ ਕੇਅਰ ਅਤੇ ਐਜੂਕੇਸ਼ਨ ਦੀਆਂ ਵਰਤਣ ਦੇ ਬਦਲੇ ਉਹਨਾਂ ਕੋਲੋਂ ਕੁਛ ਲਿਆ ਜਾਵੇ ਤਾਂ ਕਿਉਂਕਿ ਉਹਨਾਂ ਦਾ ਸਟੇਟਸ ਪਰਮਾਨੈਂਟ ਨਹੀਂ ਹੈ ਉਹ ਪੱਕੇ ਨਹੀਂ ਹੈਗੇ ਕੈਨੇਡਾ ਦੇ ਵਿੱਚ ਅਲਬਰਟਾ ਸਰਕਾਰ ਨੇ ਟੈਂਪਰੇਰੀ ਰੈਜੀਡੈਂਟਸ ਦੇ ਹੈਲਥ ਕੇਅਰ ਐਜੂਕੇਸ਼ਨ ਅਤੇ ਸੋਸ਼ਲ ਸਰਵਿਸਿਜ਼ ਦੀ ਵਰਤੋਂ ਵਾਸਤੇ 1 ਬਿਲੀਅਨ ਜਿਹੜਾ ਸਮਝਿਆ ਕਿ 1 ਬਿਲੀਅਨ ਸਾਡਾ ਲੱਗਦਾ ਸਾਲ ਦਾ ਜਿਹੜੇ ਆਲੋਚਕ ਨੇ ਉਹ ਸਰਕਾਰ ਦੇ ਇਸ ਹਿਸਾਬ ਕਿਤਾਬ 'ਤੇ ਉਂਗਲੀ ਉਠਾਉਂਦੇ ਨੇ ਕਹਿੰਦੇ ਨੇ ਕਿ ਇਸ ਵਿੱਚ ਟੈਂਪਰੇਰੀ ਰੈਜੀਡੈਂਟਸ ਦਾ ਆਰਥਿਕ ਅਤੇ ਹੋਰ ਤਰੀਕਿਆਂ ਦਾ ਜੋ ਉਹਨਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਉਸਨੂੰ ਨਹੀਂ ਹਿਸਾਬ ਕਿਤਾਬ ਵਿੱਚ ਲਿਆ ਗਿਆ ਸਤੰਬਰ ਮਹੀਨੇ ਦੀ 22 ਤਰੀਕ ਨੂੰ ਇੱਕ ਹੈਲਥ ਪ੍ਰੀਮੀਅਮ ਦੇ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਪ੍ਰੈਮੀਅਰ ਡੈਨੀਅਲ ਸਮਿਥ ਨੂੰ ਤਾਂ ਉਹ ਕਹਿੰਦੇ ਕਿ $1900 ਮੈਨੂੰ ਲੱਗਦਾ ਹੈ ਕਿ ਠੀਕ ਰਹੇਗਾ ਪਰ ਰੈਫਰੈਂਡਮ ਦੇ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਇਹ ਜਿਹੜੀ ਫੀਸ ਹੈ ਇਹ ਇੰਡੀਵਿਜੁਅਲੀ ਹੋਵੇਗੀ ਭਾਵ ਉਦਾਹਰਣ ਦੇ ਤੌਰ 'ਤੇ ਅਗਰ ਇੱਥੇ ਕੋਈ ਹਸਬੈਂਡ ਵਾਈਫ ਕੱਚੇ ਨੇ ਜਾਂ ਦੋ ਉਹਨਾਂ ਦੇ ਬੱਚੇ ਨੇ ਕੀ ਉਹਨਾਂ ਤੋਂ ਇਕੱਲੇ ਇਕੱਲੇ ਤੋਂ $1900 ਚਾਰਜ ਕੀਤੇ ਜਾਣਗੇ ਜਾਂ ਉਹਨਾਂ ਕੋਲੋਂ ਪੂਰੀ ਫੈਮਿਲੀ ਦੇ $1900 ਚਾਰਜ ਕੀਤੇ ਜਾਣਗੇ ਪਰ ਫੈਮਿਲੀ ਪਰ ਪਰਸਨ ਸਲਾਨਾ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਕੋਲੋਂ ਲੈ ਜਾਣਗੇ ਜਾਂ ਕਿਸ਼ਤਾਂ ਦੇ ਰੂਪ 'ਚ ਲੈ ਜਾਣਗੇ ਇਹ ਕਿਵੇਂ ਹੋਵੇਗਾ ਇਹ ਕਲੀਅਰ ਨਹੀਂ ਹੈਗਾ ਟੈਂਪਰੇਰੀ ਰੈਜੀਡੈਂਟਸ ਜਿਹੜੇ ਨੇ ਪਬਲਿਕਲੀ ਫੰਡਡ ਸਰਵਿਸਿਜ਼ ਜਿਹੜੀਆਂ ਅਲਬਰਟਾ ਦੇ ਵਿੱਚ ਲਿਮਿਟਡ ਸਮੇਂ ਲਈ ਵਰਤਦੇ ਨੇ ਅਤੇ ਇਹਦੇ ਨਾਲ ਸਰਕਾਰ ਇਹ ਕਹਿੰਦੀ ਹੈ ਕਿ ਜੇ ਇਹਨਾਂ ਕੋਲੋਂ ਪੈਸੇ ਵੀ ਥੋੜ੍ਹੇ ਜਿਹੇ ਵਾਧੂ ਲੈ ਲਏ ਜਾਣ ਤਾਂ ਇਹਦੇ ਨਾਲ ਹੈਲਥ ਕੇਅਰ ਅਤੇ ਸਕੂਲ ਸਿਸਟਮ ਨੂੰ ਮਦਦ ਮਿਲੇਗੀ ਟੈਂਪਰੇਰੀ ਫੋਰਨ ਵਰਕਰ ਦੇ ਹੱਕ ਦੇ ਵਿੱਚ ਜਿਹੜੇ ਲੋਕ ਬੋਲਦੇ ਨੇ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਹੀ ਇਨਕਮ 'ਤੇ ਟੈਕਸ ਦਿੰਦੇ ਨੇ ਸਾਰੀਆਂ ਵਸਤਾਂ 'ਤੇ ਜਿਹੜੀਆਂ ਉਹ ਖਰੀਦਦੇ ਨੇ ਉਹ 'ਤੇ GST ਦਿੰਦੇ ਨੇ ਹੋਰ ਜਿੱਥੇ ਜਿੱਥੇ ਟੈਕਸ ਉਹਨਾਂ ਨੂੰ ਦੇਣੇ ਪੈਂਦੇ ਨੇ ਉਹ ਦਿੰਦੇ ਨੇ ਜੇ ਟੈਂਪਰੇਰੀ ਫੋਰਨ ਵਰਕਰਸ ਕੋਲੋਂ ਇਹ ਫੀਸ ਉਗਰਾਉਣੀ ਸਰਕਾਰ ਸ਼ੁਰੂ ਕਰ ਦਿੰਦੀ ਹੈ ਇਹਦੇ ਨਾਲ ਜਿੱਥੇ ਉਹ ਕੰਮ ਕਰਦੇ ਨੇ ਉਹਨਾਂ ਦੇ ਇੰਪਲੋਇਰਸ ਉਹਨਾਂ 'ਤੇ ਵਾਧੂ ਬੋਝ ਪਵੇਗਾ ਅਤੇ ਵਰਕਰਸ 'ਤੇ ਵੀ ਵਾਧੂ ਬੋਝ ਪਵੇਗਾ ਅਤੇ ਜਿਹਦੇ ਨਾਲ ਅਲਬਰਟਾ ਵੱਲ ਨੂੰ ਸਹਿਜੇ ਕਿਤੇ ਲੋਕ ਮੂੰਹ ਨਹੀਂ ਕਰਨਗੇ ਜਿਸ ਵਿਅਕਤੀ ਜਿਹੜਾ ਟੈਂਪਰੇਰੀ ਰੈਜੀਡੈਂਟ ਹੈ ਜੇ ਉਹਦੇ ਨਾਲ ਉਹਦਾ ਪਰਿਵਾਰ ਹੈ ਜਾਂ ਹੋਰ ਬੱਚੇ ਨੇ ਤਾਂ ਉਹਨਾਂ ਨੂੰ ਹੋਰ ਜ਼ਿਆਦਾ ਵਾਧੂ ਖਰਚਾ ਪੈਣ ਦਾ ਖਦਸ਼ਾ ਹੋਵੇਗਾ ਜਿਸ ਨਾਲ ਉੱਥੇ ਆਉਣ ਤੋਂ ਕੰਨੀ ਕਤਰਾਉਣਗੇ ਅਤੇ ਕੀ ਟੈਂਪਰੇਰੀ ਫੋਰਨ ਵਰਕਰ ਜੋ ਪਹਿਲਾਂ ਹੀ ਆਮ ਕੈਨੇਡੀਅਨ ਵਰਕਰਾਂ ਜਿੰਨਾ ਟੈਕਸ ਦੇ ਰਹੇ ਨੇ ਉਹਨਾਂ ਕੋਲੋਂ ਵਾਧੂ ਹੈਲਥ ਕੇਅਰ ਦਾ ਪ੍ਰੀਮੀਅਮ ਲੈਣਾ ਇਹ ਜਾਇਜ਼ ਹੈ ਜੇ ਅਲਬਰਟਾ ਦੇ ਵਿੱਚ ਕੋਈ 5 ਸਾਲ ਤੋਂ ਕੰਮ ਕਰ ਰਿਹਾ ਕਿ ਉਹਨੂੰ ਵੀ ਉਸ 'ਤੇ ਕੱਚਾ ਹੈ ਉਹ ਕਿ ਉਹਨੂੰ ਵੀ ਉਸੇ ਤਰੀਕੇ ਨਾਲ ਟ੍ਰੀਟ ਕੀਤੇ ਜਾਵੇਗਾ ਜਿਵੇਂ ਕਿ ਕੋਈ 5 ਮਹੀਨੇ ਪਹਿਲਾਂ ਨਾ ਹੋਵੇ ਜੇ ਟੈਂਪਰੇਰੀ ਵਰਕਰ ਜਿਹੜੇ ਨੇ ਹੋਰ ਐਕਸਪੈਂਸਿਵ ਹੁੰਦੇ ਨੇ ਅਤੇ ਅਲਬਰਟਾ ਦੇ ਵਿੱਚ ਸਟਰਗਲ ਕਰ ਰਹੀ ਜਿਹੜੀ ਇੰਡਸਟਰੀ ਹੈ ਸਟਰਗਲ ਕਰ ਰਿਹਾ ਜਿਹੜੇ ਕਾਰੋਬਾਰ ਨੇ ਐਗਰੀਕਲਚਰ ਹੈ ਟਰੱਕਿੰਗ ਹੈ ਹੋਸਪਿਟੈਲਿਟੀ ਕੰਸਟਰਕਸ਼ਨ ਉਹ ਫਿਰ ਕਿਵੇਂ ਸਰਵਾਈਵ ਕਰਨਗੇ ਜੇ ਹਾਇਰ ਮੈਡੀਕਲ ਕੋਸਟ ਹੋਵੇਗੀ ਤਾਂ ਫਿਰ ਇਸਦਾ ਬੋਝ ਹੋਰ ਕਿਸ ਕਿਸ 'ਤੇ ਪੈਣ ਦੀ ਸੰਭਾਵਨਾ ਹੈ ਜੇ ਹਾਇਰ ਮੈਡੀਕਲ ਕੋਸਟ ਹੁੰਦੀ ਹੈ ਤਾਂ ਕੀ ਇਹਦੇ ਨਾਲ ਲੋਕ ਜੋ ਇੱਕ ਬਹੁਤ ਜ਼ਰੂਰੀ ਇਲਾਜ ਵੀ ਹੁੰਦਾ ਉਸਨੂੰ ਕਰਵਾਉਣ ਤੋਂ ਵੀ ਕੰਨੀ ਕਤਰਾਉਣਗੇ ਕਿ ਛੱਡੋ ਪਰੇ ਮਹਿੰਗਾ ਬਹੁਤ ਹੈ ਇਲਾਜ ਕੀ ਕਰਵਾਉਣਾ ਕੀ ਇਹ ਵੀ ਦਿਮਾਗ ਵਿੱਚ ਆ ਸਕਦਾ ਇਸ ਤਰ੍ਹਾਂ ਦੇ ਹੋਰ ਬੜੇ ਸਵਾਲ ਨੇ ਜੇ ਸਰਕਾਰ ਪ੍ਰੀਮੀਅਮ ਇੰਟਰੋਡਿਊਸ ਕਰਦੀ ਹੈ ਕੋਈ ਫੀਸ ਇਹਨਾਂ ਕੋਲੋਂ ਲੈਂਦੀ ਹੈ ਉਹ ਫੀਸ ਕਦੋਂ ਤੋਂ ਸਟਾਰਟ ਕੀਤੀ ਜਾਵੇਗੀ ਕਿਹੜੇ ਦਿਨ ਤੋਂ ਸਟਾਰਟ ਹੋਵੇਗੀ ਅਤੇ ਫੀਸ ਕਿਹੜੇ ਰੂਪ ਦੇ ਵਿੱਚ ਲਈ ਜਾਵੇਗੀ ਜੇ ਕਿਸੇ ਵਿਅਕਤੀ ਦੀ ਹੈਲਥ ਕੇਅਰ ਦੀ ਬਿੱਲ ਉਹਨੇ ਨਹੀਂ ਪੇ ਕੀਤਾ ਹੋਇਆ ਅਤੇ ਉਸਨੂੰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਪੈਂਦੀ ਹੈ ਕਿ ਉਹ ਉਸਦੀ ਲਾਈਫ ਦਾ ਮਸਲਾ ਹੈ ਅਤੇ ਉੱਥੇ ਉਸਦਾ ਇਲਾਜ ਪਹਿਲਾਂ ਜ਼ਰੂਰੀ ਹੈ ਕਿ ਪਹਿਲਾਂ ਉਸ ਕੋਲੋਂ ਫੀਸ

0: ਕਰਾਈ ਜਾਵੇਗੀ ਫਿਰ ਦੇਖਿਆ ਜਾਵੇਗਾ। ਜਿਹੜੀ ਇਹ ਫੀਸ ਲੈਣ ਦੀ ਚਰਚਾ ਹੈ ਕੀ ਇਹ ਨਵੇਂ ਆਉਣ ਵਾਲੇ ਜਿਹੜੇ ਹੁਣ ਤੋਂ ਬਾਅਦ ਆਉਣਗੇ ਉਹਨਾਂ ਕੋਲੋਂ ਲਈ ਜਾਵੇਗੀ ਜਾਂ ਜਿਹੜੇ ਪਹਿਲਾਂ ਤੋਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਕੱਚੇ ਨੇ ਉਹਨਾਂ ਕੋਲੋਂ ਵੀ ਲਈ ਜਾਵੇਗੀ। ਸਟੇਟਸ ਜਿਹੜਾ ਹੈ ਕਿਸੇ ਵਿਅਕਤੀ ਦਾ ਉਹ ਕਦੋਂ ਚੇਂਜ ਹੋ ਜਾਂਦਾ ਹੈ, ਫਿਰ ਉਹ ਉਹਨੂੰ ਕਿਹਨਾਂ ਕਿਹਨਾਂ ਹਾਲਾਤਾਂ ਦੇ ਵਿੱਚੋਂ ਜਾ ਕੇ ਸਾਰੀਆਂ ਚੀਜ਼ਾਂ ਦੱਸਣੀਆਂ ਪੈਣਗੀਆਂ ਅਤੇ ਫਿਰ ਉਹ ਐਡਮਿਨਿਸਟ੍ਰੇਟਿਵ ਕੋਸਟ ਜਿਹੜੀਆਂ ਵਿੱਚ ਜੁੜਨਗੇ ਕੀ ਉਹਨਾਂ ਨੂੰ ਖਰਚੇ ਦੇ ਵਿੱਚ ਗਿਣਿਆ ਗਿਆ। ਅਲਬਰਟਾ ਸਰਕਾਰ ਨੇ ਕੀ ਇਹ ਜਿਹੜੀ ਗਿਣਤੀ ਮਿਣਤੀ ਕੀਤੀ ਕਿ ਸਾਡਾ ਕੱਚਿਆਂ ਦੀ ਹੈਲਥ ਕੇਅਰ ਅਤੇ ਐਜੂਕੇਸ਼ਨ ਅਤੇ ਉਹਨਾਂ ਦੇ ਬੱਚਿਆਂ ਦੀ ਅਤੇ ਇੰਨਾ ਖਰਚਾ ਹੋ ਰਿਹਾ ਕਿ ਉਸ ਦੇ ਵਿੱਚ ਜੋ ਫੈਡਰਲ ਗੌਰਮੈਂਟ ਇਹਨਾਂ ਖੇਤਰਾਂ ਦੇ ਵਿੱਚ ਮਦਦ ਕਰਦੀ ਹੈ ਉਸ ਨੂੰ ਕਿਸੇ ਗਿਣਤੀ ਵਿੱਚ ਗਿਣਿਆ। ਟੈਂਪਰੇਰੀ ਫੋਰਨ ਵਰਕਰ ਦੇ ਬਾਰੇ ਦੱਸ ਚੁੱਕੇ ਹਾਂ ਕਿ ਇਸ ਦਾ ਬੋਝ ਨਾ ਸਿਰਫ ਉਹਨਾਂ 'ਤੇ ਵਰਕਰਸ 'ਤੇ ਪਵੇਗਾ ਉਹਨਾਂ ਦੇ ਇੰਪਲੋਇਰ 'ਤੇ ਵੀ ਪਵੇਗਾ। ਜਿੱਥੋਂ ਤੱਕ ਸਟੂਡੈਂਟਸ ਦੀ ਗੱਲ ਹੈ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਜੋ ਕੱਚੇ ਨੇ ਉਹਨਾਂ ਕੋਲੋਂ ਕਈ ਕਈ ਗੁਣਾ ਵੱਧ ਫੀਸਾਂ ਇਸੇ ਕਰਕੇ ਲਈਆਂ ਜਾਂਦੀਆਂ ਨੇ ਕਿ ਉਹ ਕੱਚੇ ਨਹੀਂ ਉਹ ਪੱਕੇ ਨਹੀਂ ਕੱਚੇ ਨੇ ਅਤੇ ਪੰਜ ਪੰਜ ਗੁਣਾ ਤੋਂ ਵੀ ਜ਼ਿਆਦਾ ਕਈ ਵਾਰੀ ਕਈ ਕੇਸਿਸ ਦੇ ਵਿੱਚ ਉਹਨਾਂ ਕੋਲੋਂ ਫੀਸਾਂ ਜਿਹੜੀਆਂ ਸੀ ਉਹ ਲਈਆਂ ਗਈਆਂ ਅਤੇ ਇਹ ਥੋੜ੍ਹੀ ਜਿਹੀ ਹੋਰ ਫੀਸ ਲਾਉਣ ਨਾਲ ਕਿੰਨਾ ਕੁ ਫਾਇਦਾ ਹੋ ਜਾਵੇਗਾ ਸਰਕਾਰ ਨੂੰ। ਸੋ ਇਹ ਬਹੁਤ ਸਾਰੇ ਸਵਾਲ ਨੇ ਜੋ ਇਹ ਜਿਹੜਾ ਚੌਥਾ ਜਿਹੜਾ ਰੈਫਰੈਂਡਮ ਦਾ ਸਵਾਲ ਹੈ ਇਹਦੇ ਉੱਪਰ ਹੀ ਖੜ੍ਹੇ ਹੁੰਦੇ ਨੇ ਅਤੇ ਅਲਬਰਟਾ ਵਾਲੇ ਇਹ ਇਸ਼ੂ ਕਿਉਂ ਉਠਾ ਰਹੇ ਨੇ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਸਾਡਾ ਇਹਦੇ 'ਤੇ ਖਰਚਾ ਹੁੰਦਾ $1 billion ਤੱਕ ਹੁੰਦਾ ਅਤੇ ਜੋ ਕੰਟਰੀਬਿਊਸ਼ਨ ਹੈ ਕੱਚਿਆਂ ਦਾ ਉਸਨੂੰ ਨਜ਼ਰਅੰਦਾਜ਼ ਮੂਲੋਂ ਹੀ ਕੀਤਾ ਜਾ ਰਿਹਾ। ਸੋ ਇਹ ਤੁਸੀਂ ਇਸ ਸਵਾਲ ਦਾ ਜਵਾਬ ਜਿਹੜਾ ਹੈ ਜੀ ਦੇਣਾ ਜੋ ਮੈਂ ਇਹ ਸੁਣਾਇਆ ਇਹਦਾ ਸਵਾਲ ਦਾ ਫਿਰ ਮੈਂ ਰਿਪੀਟ ਕਰ ਦੇਵਾਂ ਕਿ ਕੀ ਕੈਨੇਡੀਅਨ ਸਿਟੀਜ਼ਨ ਅਤੇ ਪਰਮਾਨੈਂਟ ਰੈਜੀਡੈਂਟ ਜਿਹੜੀ ਇਹਨਾਂ ਨੂੰ ਸੇਵਾ ਮਿਲ ਰਹੀ ਹੈ ਹੈਲਥ ਕੇਅਰ ਅਤੇ ਐਜੂਕੇਸ਼ਨ ਦੇ ਰੂਪ ਦੇ ਵਿੱਚ ਜੇ ਕੱਚਿਆਂ ਨੂੰ ਉਹੀ ਸੇਵਾ ਦੇਣ ਲਈ ਉਹਨਾਂ ਕੋਲੋਂ ਇੱਕ ਜਾਇਜ਼ ਫੀਸ ਕਿਉਂ ਨਾ ਲਈ ਜਾਵੇ, ਸਰਕਾਰ ਲੈਣਾ ਚਾਹੁੰਦੀ ਹੈ, ਕੀ ਤੁਸੀਂ ਇਹਦੀ ਸਪੋਰਟ ਕਰ ਦਿਓ। ਚੌਥੇ ਸਵਾਲ ਦੇ ਜਵਾਬ ਦੇ ਵਿੱਚ ਤੁਸੀਂ ਯੈਸ ਲਿਖੋਗੇ ਤਾਂ ਸਰਕਾਰ ਇਸ ਪਾਸੇ ਵੱਲ ਨੂੰ ਜਾਵੇਗੀ ਕਿ ਹਾਂ ਫੀਸ ਲਈ ਜਾਵੇ, ਨੋ ਲਿਖੋਗੇ ਤਾਂ ਸਰਕਾਰ ਜਿਹੜੀ ਹੈ ਇਸ ਪਾਸੇ 'ਤੇ ਅੱਗੇ ਨਹੀਂ ਵੱਧ ਸਕਦੀ। ਸੋ ਇਹ ਚੌਥਾ ਸਵਾਲ ਜੋ ਕਿ ਹੈਲਥ ਕੇਅਰ ਅਤੇ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ। ਯਾਦ ਕਰੋ ਕਿ ਕੱਲ੍ਹ ਜਿਹੜਾ ਸਵਾਲ ਸੀ ਉਹ ਵੀ ਕੱਚਿਆਂ ਦੇ ਨਾਲ ਜੁੜਿਆ ਹੋਏ ਦੋ ਤਿੰਨ ਸਵਾਲ ਸੀ ਅਤੇ ਇਹਨਾਂ ਦੀਆਂ ਇਹਨਾਂ ਨੂੰ ਮਿਲਣ ਵਾਲੀਆਂ ਸੇਵਾਵਾਂ 'ਤੇ ਹੀ ਉਹ ਸਵਾਲ ਸੀਗੇ। ਸੋ ਇਹ ਉਹ ਇਹ ਸੀ ਕਿ ਇਹਨਾਂ ਨੂੰ ਫੀਸ ਜਿਹੜੀਆਂ ਸੇਵਾਵਾਂ ਨਾ ਦਿੱਤੀਆਂ ਜਾਣ ਉਹਨਾਂ ਲਈ ਦੇ ਇੰਟਾਈਟਲਡ ਨਾ ਹੋਣ। ਆ ਹੁਣ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਇਹਨਾਂ ਕੋਲੋਂ ਇੱਕ ਜਾਇਜ਼ ਫੀਸ ਕਿਉਂ ਨਾ ਲਈ ਜਾਵੇ ਜੋ ਕਿ ਪ੍ਰੈਮੀਅਰ ਦੇ ਕਹਿਣ ਦੇ ਮੁਤਾਬਕ $1900 ਹੈ, $1900। ਕੀ ਉਹ ਸਾਲਾਨਾ ਹੋਵੇਗੀ, 6 ਮਹੀਨਿਆਂ ਦੀ ਹੋਵੇਗੀ, ਇੱਕ ਜਣੇ ਦੀ ਹੋਵੇਗੀ, ਦੋਵਾਂ ਦੀ ਹੋਵੇਗੀ, ਪਰਿਵਾਰ ਦੀ ਹੋਵੇਗੀ, ਕਿ ਜਿਹਦੇ ਛੋਟੇ ਬੱਚੇ ਨੇ ਉਹ ਉਹਨਾਂ ਦੀ ਹੋਵੇਗੀ। ਫਿਰ ਅਸੀਂ ਸਪੋਰਟ ਕਰਦੇ ਹਾਂ, ਅਸੀਂ ਐਡਵਰਟ ਇਸ਼ਤਿਹਾਰਬਾਜ਼ੀ ਸਰਕਾਰ ਕਰਦੀ ਹੈ ਕਿ ਅਸੀਂ ਇੰਨੇ ਸਕੂਲ ਖੋਲ੍ਹ ਰਹੇ ਹਾਂ, ਨਵੇਂ ਆਹ ਖੋਲ੍ਹ ਰਹੇ ਹਾਂ, ਅਤੇ ਜੇ ਉਸ ਖੋਲ੍ਹਣ ਦੇ ਵਿੱਚ ਟੈਕਸ ਦੇ ਰੂਪ ਦੇ ਵਿੱਚ ਜੋ GST ਦੇ ਰਹੇ ਨੇ, ਪ੍ਰੋਪਰਟੀ ਟੈਕਸ ਦਿੱਤਾ ਜਾ ਰਿਹਾ ਕੱਚਿਆਂ ਵੱਲੋਂ, ਉਹ ਸਭ ਕੁਛ ਦਾ ਯੋਗਦਾਨ ਹੈ ਤਾਂ ਫਿਰ ਉਹਨਾਂ ਦੇ ਯੋਗਦਾਨ ਨੂੰ ਵਿੱਚ ਗਿਣਨਾ ਜ਼ਰੂਰੀ ਕਿਉਂ ਨਹੀਂ ਹੈ। ਇਹ ਸਾਰੇ ਸਵਾਲ ਨੇ ਅਤੇ ਤੁਸੀਂ ਅਗਰ ਇਹ ਸਮਝਦੇ ਹੋ ਕਿ ਕੱਚਿਆਂ ਕੋਲੋਂ ਉਹਨਾਂ ਦਾ ਇਲਾਜ ਕਰਨ ਦੇ ਬਦਲੇ ਜਾਂ ਉਹਨਾਂ ਦੇ ਬੱਚਿਆਂ ਨੂੰ ਸਕੂਲੇ ਪੜ੍ਹਾਉਣ ਦੇ ਬਦਲੇ ਫੀਸ ਚਾਰਜ ਕਰਨੀ ਚਾਹੀਦੀ ਹੈ ਤਾਂ ਕੁਐਸਚਨ ਨੰਬਰ ਦਾ ਜਵਾਬ 4 ਦਾ ਤੁਸੀਂ ਯੈਸ ਵਿੱਚ ਦਿਓ। ਜੇ ਨਹੀਂ ਚਾਹੁੰਦੇ ਕਿ ਕੋਈ ਫਰਕ ਨਹੀਂ ਲੈਣੀ ਚਾਹੀਦੀ ਤਾਂ ਕੋਈ ਫੀਸ ਦੀ ਲੋੜ ਨਹੀਂ ਹੈ, ਚੱਲ ਰਿਹਾ ਕੰਮ, ਫਿਰ ਨਾ ਕਰ ਦਿਓ। ਇਹ ਬਹੁਤ ਜਿਹੜਾ ਇੱਕ ਖਾਸ ਸਵਾਲ ਹੈ ਜਿਸਦਾ ਕਿ ਸਿੱਧਾ ਸੰਬੰਧ ਸਿਹਤ ਅਤੇ ਸਿੱਖਿਆ ਦੇ ਨਾਲ ਜੁੜਿਆ ਹੋਇਆ ਹੈ ਜੀ।
1: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
0: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
1: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਕ ਤੁਹਾਡਾ ਸੁਪਨਾ ਕਰਨਗੇ ਸਾਕਾਰ।
0: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ,
1: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
0: ਅਮ੍ਰਿਤਾ ਔਲਕ, ਮੌਰਗੇਜ ਆਰਕੀਟੈਕਟਸ, ਅੱਜ ਹੀ ਕਾਲ ਕਰੋ 5875000276।
1: ਤੁਹਾਡੇ ਘਰ ਦੀ ਗੱਲ

0: ਚਾਹੀਦਾ।
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
0: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।
5: ਇੱਕ ਵਾਰ ਫਿਰ ਸਵਾਗਤ ਹੈ ਜੀ। ਹੁਣ ਜੋ ਸਵਾਲ ਅਸੀਂ ਸਾਂਝੇ ਕਰ ਰਹੇ ਹਾਂ, 5ਵੇਂ ਸਵਾਲ ਵੱਲ ਚੱਲਦੇ ਹਾਂ ਜੀ। ਸਰਕਾਰ ਦਾ ਸਵਾਲ ਇਹ ਹੈ, ਡੂ ਯੂ ਸਪੋਰਟ ਦ ਗਵਰਨਮੈਂਟ ਆਫ ਅਲਬਰਟਾ ਇੰਟਰੋਡਿਊਸਿੰਗ ਏ ਲਾ ਰਿਕੁਆਇਰਿੰਗ ਇੰਡੀਵਿਜੁਅਲਸ ਟੂ ਪ੍ਰੋਵਾਈਡ ਪਰੂਫ ਆਫ ਸਿਟੀਜ਼ਨਸ਼ਿਪ ਸੱਚ ਐਜ਼ ਏ ਪਾਸਪੋਰਟ, ਬਰਥ ਸਰਟੀਫਿਕੇਟ ਔਰ ਸਿਟੀਜ਼ਨਸ਼ਿਪ ਕਾਰਡ ਟੂ ਵੋਟ ਇਨ ਐਨ ਅਲਬਰਟਾ ਪ੍ਰੋਵਿੰਸ਼ੀਅਲ ਇਲੈਕਸ਼ਨ। ਇਹ ਸਵਾਲ ਹੈ ਜੀ 5ਵਾਂ। ਇਹਨੂੰ ਸਾਦਾ ਲਫ਼ਜ਼ਾਂ ਦੇ ਵਿੱਚ ਅਸੀਂ ਜਾਣਨਾ ਹੋਵੇ ਤਾਂ ਉਹ ਸਵਾਲ ਇਹ ਹੈ ਕਿ ਸੂਬੇ ਦੀਆਂ ਚੋਣਾਂ ਦੇ ਵਿੱਚ ਵੋਟ ਪਾਉਣ ਵਾਲੇ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਸਰਕਾਰ ਇਹ ਚਾਹੁੰਦੀ ਹੈ ਕਿ ਇੱਕ ਕਾਨੂੰਨ ਬਣਾਇਆ ਜਾਵੇ ਜਿਸ ਦੇ ਤਹਿਤ ਨਾਗਰਿਕਤਾ ਦਾ, ਸਿਟੀਜ਼ਨਸ਼ਿਪ ਦਾ ਸਬੂਤ ਮੰਗਿਆ ਜਾਵੇ, ਜਿਵੇਂ ਕਿ ਪਾਸਪੋਰਟ, ਬਰਥ ਸਰਟੀਫਿਕੇਟ ਜਾਂ ਸਿਟੀਜ਼ਨਸ਼ਿਪ ਕਾਰਡ ਮੰਗਿਆ ਜਾਵੇ ਤਾਂ ਉਹਨਾਂ ਨੂੰ ਵੋਟ ਪਾਉਣ ਦਿੱਤੀ ਜਾਵੇ। ਇਹ ਸਰਕਾਰ ਅਤੇ ਤੁਸੀਂ ਕੀ ਸਰਕਾਰ ਦੇ ਇਸ ਫੈਸਲੇ ਦੀ ਹਮਾਇਤ ਕਰਦੇ ਹੋ? ਜੇ ਤੁਸੀਂ ਹਾਂ ਵਿੱਚ ਜਵਾਬ ਦਿੰਦੇ ਹੋ ਤਾਂ ਸਰਕਾਰ ਇਸ ਅਜਿਹਾ ਕਾਨੂੰਨ ਵੱਲ ਬਣਾਉਣ ਵੱਲ ਨੂੰ ਅੱਗੇ ਚੱਲ ਸਕਦੀ ਹੈ। ਜੇ ਨਾਂ ਵਿੱਚ ਦਿੰਦੇ ਹੋ ਤਾਂ ਫਿਰ ਸ਼ਾਇਦ ਨਾ ਆ ਜਾਵੇ। ਖੈਰ, ਇਹ ਓਫੀਸ਼ੀਅਲ ਸਵਾਲ ਹੈ। ਹੁਣ ਜ਼ਰਾ ਵਿਸਥਾਰ ਨਾਲ ਚਰਚਾ ਕਰਦੇ ਹਾਂ ਕਿ ਸਰਕਾਰ ਚਾਹੁੰਦੀ ਕੀ ਹੈ। ਇੱਥੇ ਅਲਬਰਟਾ ਸਰਕਾਰ ਵਾਲੇ ਕਹਿੰਦੇ ਨੇ ਕਿ ਇਹਦੇ ਨਾਲ ਇਲੈਕਸ਼ਨ ਇੰਟੈਗਰਿਟੀ, ਜੋ ਚੋਣ ਪ੍ਰਣਾਲੀ ਹੈ ਕੈਨੇਡਾ ਦੀ, ਚੋਣ ਸਿਸਟਮ ਹੈ, ਉਹਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ ਅਤੇ ਇਹਦੇ ਨਾਲ ਪੱਕਾ ਹੋਵੇਗਾ ਕਿ ਸਿਰਫ ਕੈਨੇਡੀਅਨ ਸਿਟੀਜ਼ਨ ਹੀ ਸੂਬਾਈ ਚੋਣਾਂ ਦੇ ਵਿੱਚ ਵੋਟਾਂ ਪਾਉਣ। ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ ਅਲਬਰਟਾ ਦੇ ਵਿੱਚ ਡਰਾਈਵਰ ਲਾਇਸੈਂਸ ਅਤੇ ਸਿਟੀਜ਼ਨਸ਼ਿਪ ਦੀ ਨਿਸ਼ਾਨੀ ਲਾ ਰਹੇ ਹਾਂ ਜਿਸ ਵਿੱਚ ਕੈਨ ਲਿਖਿਆ ਜਾਵੇਗਾ ਜੋ ਕੈਨੇਡੀਅਨ ਸਿਟੀਜ਼ਨ ਹੋਵੇਗਾ, ਅਤੇ ਆਈਡੈਂਟੀਫਿਕੇਸ਼ਨ ਕਾਰਡ ਜਿਹੜੇ ਨੇ ਉਹ ਦਿੱਤੇ ਜਾਣਗੇ ਜਿਸ ਨਾਲ ਵੈਰੀਫਿਕੇਸ਼ਨ ਜਿਹੜੀ ਹੈ ਸੌਖੀ ਹੋ ਸਕੇਗੀ। ਆਲੋਚਕ ਵੀ ਬਹੁਤ ਕੁਛ ਕਹਿੰਦੇ ਨੇ, ਉਹਦੇ 'ਤੇ ਵੀ ਚਰਚਾ ਕਰ ਲੈਂਦੇ ਹਾਂ। ਆਲੋਚਕ ਇਹ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਕਿ ਮੌਜੂਦਾ ਜੋ ਚੈੱਕਲਿਸਟ ਹੈਗੀ ਹੈ, ਜੋ ਇਸ ਵੇਲੇ ਸਥਿਤੀ ਹੈ, ਉਹਦੇ ਵਿੱਚ ਇਸ ਇਸ਼ੂ 'ਤੇ, ਇਸ ਮੁੱਦੇ 'ਤੇ ਅਸੀਂ ਪਹਿਲਾਂ ਹੀ ਸਵਾਲ 'ਤੇ ਅਸੀਂ ਇਸ ਪੱਖ

ਤੇ ਖੜੇ ਹਾਂ ਕਿ ਸਿਟੀਜ਼ਨ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੈ ਤੇ ਹੋਰ ਕਿਹੜਾ ਡਾਕੂਮੈਂਟ ਇਸ ਦੇ ਵਿੱਚ ਜ਼ਰੂਰੀ ਹੈ ਜੋ ਇਸ ਦੇ ਹੱਕ ਦੇ ਵਿੱਚ ਪ੍ਰਪੋਜ਼ਲ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਡਾਕੂਮੈਂਟਰੀ ਪ੍ਰੂਫ ਦੇ ਨਾਲ ਸਿਟੀਜ਼ਨਸ਼ਿਪ ਦੀ ਵੈਰੀਫਿਕੇਸ਼ਨ ਜਿਹੜੀ ਹੈ ਸੌਖੀ ਹੋਵੇਗੀ ਤੇ ਇਹ ਇੱਕ ਨਾਲ ਲੱਗਦਾ ਇੱਕ ਹੋਰ ਫੀਚਰ ਹੋਵੇਗਾ ਤੇ ਇਹਦੇ ਨਾਲ ਜਿਹੜਾ ਵੋਟਰ ਦੀ ਐਲੀਜੀਬਿਲਟੀ ਹੈ ਕਿ ਕੌਣ ਵੋਟ ਪਾ ਸਕਦਾ ਹੈ ਉਹਦੇ ਜਿਹੜੇ ਰੂਲਸ ਨੇ ਉਹਨਾਂ 'ਤੇ ਇੱਕ ਵਾਰ ਫੇਰ ਮੋਹਰ ਲੱਗੇਗੀ ਸੂਬਾਈ ਆਈ ਡੀ 'ਤੇ ਜਿਹੜਾ ਜਿਵੇਂ ਡਰਾਈਵਰ ਲਾਇਸੈਂਸ 'ਤੇ ਸਿਟੀਜ਼ਨਸ਼ਿਪ ਦਾ ਨਿਸ਼ਾਨੀ ਜਿਹੜੀ ਲੱਗ ਰਹੀ ਹੈ ਉਹਦੇ ਨਾਲ ਭਵਿੱਖ ਦੇ ਵਿੱਚ ਵੈਰੀਫਿਕੇਸ਼ਨ ਸੌਖੀ ਹੋ ਜਾਵੇਗੀ ਹੁਣ ਸਰਕਾਰ ਇਹਦੇ ਵਿੱਚ ਆਪਣੇ ਜਿਹੜੀ ਵੈਰੀਫਾਈ ਕਰਨ ਦਾ ਸਿਟੀਜ਼ਨਸ਼ਿਪ ਨੂੰ ਕਿ ਸਿਟੀਜ਼ਨਸ਼ਿਪ ਕਿਸੇ ਕੋਲ ਹੈ ਜਾਂ ਨਹੀਂ ਹੈ ਉਸ ਨੂੰ ਚੋਣਾਂ ਦੇ ਵਿੱਚ ਹਿੱਸਾ ਲੈਣ ਲਈ ਇੱਕ ਬੜਾ ਰੀਜ਼ਨੇਬਲ ਜਿਹੜਾ ਕਾਰਨ ਹੈ ਉਹ ਮੰਨ ਰਹੀ ਹੈ ਕਿ ਹਾਂ ਇਹ ਤਾਂ ਹੋਣਾ ਹੀ ਚਾਹੀਦਾ ਹੁਣ ਜਿਹੜੇ ਇਸ ਸਵਾਲ ਦੇ ਵਿਰੋਧ ਦੇ ਵਿੱਚ ਨੇ ਉਹ ਕੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਕੈਨੇਡੀਅਨ ਸਿਟੀਜ਼ਨ ਵਾਲਾ ਰੂਲ ਪਹਿਲਾਂ ਹੀ ਹੈਗਾ ਕਿ ਕੈਨੇਡੀਅਨ ਸਿਟੀਜ਼ਨ ਦੇ ਹੀ ਵੋਟ ਪਾ ਸਕਦੇ ਨੇ ਅਤੇ ਐਲੀਜੀਬਲ ਸਿਟੀਜ਼ਨ ਜਿਹੜੇ ਨੇ ਕਈ ਸਿਟੀਜ਼ਨ ਇਹੋ ਜਿਹਾ ਹੋ ਸਕਦੇ ਨੇ ਜਿਨ੍ਹਾਂ ਕੋਲ ਪਾਸਪੋਰਟ ਜਾਂ ਸਿਟੀਜ਼ਨਸ਼ਿਪ ਦਾ ਡਾਕੂਮੈਂਟ ਨਾ ਹੋਵੇ ਪਰ ਹੋਣ ਉਹ ਸਿਟੀਜ਼ਨ ਜਿਹੜੇ ਤਾਂ ਨੈਚੁਰਲਾਈਜ਼ ਸਿਟੀਜ਼ਨ ਨੇ ਜਿਵੇਂ ਕਿ ਅਸੀਂ ਹਾਂ ਜਿਹੜੇ ਇੰਡੀਆ ਦੇ ਵਿੱਚ ਪੈਦਾ ਹੋਏ ਪੰਜਾਬ ਦੇ ਵਿੱਚ ਅਤੇ ਉਹਨਾਂ ਨੇ ਬਾਅਦ ਵਿੱਚ ਸਿਟੀਜ਼ਨਸ਼ਿਪ ਲਈ ਹੈ ਜਿਹੜੇ ਇੱਥੇ ਦੇ ਬੋਰਨ ਨੇ ਜੇ ਉਹਨਾਂ ਨੇ ਟਰੈਵਲ ਨਹੀਂ ਕੀਤਾ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਪਾਸਪੋਰਟ ਕਦੀ ਬਣਾਇਆ ਹੀ ਨਹੀਂ ਸਿਟੀਜ਼ਨਸ਼ਿਪ ਦਾ ਡਾਕੂਮੈਂਟ ਉਹਨਾਂ ਕੋਲ ਹੋ ਸਕਦਾ ਨਾ ਹੀ ਹੋਵੇ ਅਤੇ ਨੈਚੁਰਲਾਈਜ਼ ਸਿਟੀਜ਼ਨ ਦੀ ਇਹ ਕਹਾਣੀ ਹੈ ਸੀਨੀਅਰਸ ਅਤੇ ਕੁਛ ਹੋਰ ਲੋਕ ਜਿਹੜੇ ਨੇ ਹੋ ਸਕਦਾ ਉਹਨਾਂ ਕੋਲ ਮੌਕੇ 'ਤੇ ਕੋਈ ਡਾਕੂਮੈਂਟ ਨਾ ਅਵੇਲੇਬਲ ਹੋਵੇ ਤਾਂ ਫਿਰ ਉਹਨਾਂ ਨੂੰ ਵਾਪਸ ਮੋੜ ਦੇਣਾ ਆਲੋਚਕ ਇਹ ਵੀ ਸਵਾਲ ਕਰਦੇ ਨੇ ਕਿ ਜੋ ਮੌਜੂਦਾ ਸਿਸਟਮ ਚੱਲ ਰਿਹਾ ਉਸਨੂੰ ਥੋੜ੍ਹਾ ਜਿਹਾ ਚੈੱਕ ਉਹਦੇ ਵਿੱਚ ਵਧਾਉਣ ਦੀ ਲੋੜ ਹੈ ਉਹ ਵਧਾ ਲਓ ਪਰ ਉਸ ਦੇ ਵਿੱਚ ਬਦਲਾਅ ਕਰਨ ਦੀ ਕੀ ਲੋੜ ਹੈ ਹੋਰ ਇਹੋ ਜਿਹੀ ਕਿਹੜੀ ਚੀਜ਼ ਜੋੜਨੀ ਜਿਹਦੇ ਨਾਲ ਸਿਟੀਜ਼ਨਸ਼ਿਪ ਤੁਹਾਨੂੰ ਕਿਤੇ ਸਬੂਤ ਮਿਲਿਆ ਇਸ ਚੀਜ਼ ਦਾ ਕਿ ਬਹੁਤ ਜ਼ਿਆਦਾ ਜਿਹੜੇ ਨੇ ਨੌਨ ਸਿਟੀਜ਼ਨ ਲੋਕ ਵੋਟਾਂ ਪਾ ਰਹੇ ਨੇ ਪ੍ਰੋਵਿੰਸ ਦੀ ਐਲੀਜੀਬਿਲਟੀ ਰੂਲ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਹੋਣਾ ਚਾਹੀਦਾ 18 ਸਾਲਾਂ ਦਾ ਹੋਣਾ ਚਾਹੀਦਾ ਅਤੇ ਰੈਜੀਡੈਂਟ ਹੋਣਾ ਚਾਹੀਦਾ ਅਲਬਰਟਾ ਦਾ ਇਲੈਕਸ਼ਨਸ ਅਲਬਰਟਾ ਅਤੇ ਇਲੈਕਸ਼ਨਸ ਕੈਨੇਡਾ ਵਾਲੇ ਉਹਨਾਂ ਨੇ ਇਨ ਐਲੀਜੀਬਲ ਵੋਟਿੰਗ ਜਿਹੜੀ ਆ ਉਹਦੇ ਬਹੁਤ ਘੱਟ ਕੇਸ ਕਿ ਕੋਈ ਗਲਤ ਲੋਕਾਂ ਨੇ ਵੋਟ ਪਾ ਦਿੱਤੀ ਬਹੁਤ ਘੱਟ ਕੇਸ ਉਹਨਾਂ ਨੇ ਦੱਸੇ ਨੇ ਪਰ ਇਹ ਨਹੀਂ ਇਹਦੇ ਵਿੱਚ ਕਿਹਾ ਜਾ ਸਕਦਾ ਕਿ ਇੰਨੇ ਹੀ ਘੱਟ ਲੋਕਾਂ ਨੇ ਵੋਟ ਪਾਈ ਹੋ ਸਕਦਾ ਜ਼ਿਆਦਾ ਨੇ ਪਾਈ ਆ ਪਰ ਘੱਟ ਹੀ ਕਿਤੇ ਫੜੇ ਫੜੇ ਜਾਂਦੇ ਨੇ ਸੋ ਕੈਨੇਡੀਅਨ ਪਾਸਪੋਰਟ ਜਿਹੜਾ ਸਿਟੀਜ਼ਨਸ਼ਿਪ ਦਾ ਪਰੂਫ ਪਹਿਲਾਂ ਹੀ ਜੋੜਿਆ ਗਿਆ ਅਤੇ ਪਰ ਸਾਰੇ ਕੈਨੇਡੀਅਨ ਸਿਟੀਜ਼ਨਾਂ ਕੋਲ ਪਾਸਪੋਰਟ ਨਹੀਂ ਹੈ ਸੋ ਜੇ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਰਿਕੁਆਇਰਡ ਹੈ ਤਾਂ ਪਹਿਲਾਂ ਹੀ ਇਸ ਇਹਦੇ ਵਿੱਚ ਸ਼ਰਤ ਹੈਗੀ ਹੈ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਅਤੇ ਨਵਾਂ ਲਾਅ ਬਣਾਉਣ ਨਾਲ ਕੀ ਫਾਇਦਾ ਹੋ ਜਾਣਾ ਸੋ ਹੁਣ ਪਾਸਪੋਰਟ ਲੈ ਕੇ ਨਾਲ ਵੋਟ ਪਾਉਣ ਜਾਣਾ ਪਿਆ ਕਰੇਗਾ ਡਿਬੇਟ ਜਿਹੜੀ ਹੈ ਇਹ ਨਹੀਂ ਹੈ ਕਿ ਨੌਨ ਸਿਟੀਜ਼ਨ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਜੇ ਕੋਈ ਇਹੋ ਜਿਹੀ ਗੱਲ ਹੈ ਉਹ ਆਲਰੇਡੀ ਇਹੋ ਹੀ ਹੈ ਕਿ ਵੋਟ ਪਾਉਣ ਦਾ ਅਧਿਕਾਰ ਸਿਰਫ ਸਿਟੀਜ਼ਨ ਦੇ ਕੋਲ ਹੈ ਇਹ ਸਿਰਫ ਬਹਿਸ ਇਸ ਗੱਲ 'ਤੇ ਹੈ ਕਿ ਹੋਰ ਡਾਕੂਮੈਂਟ ਜਿਹੜੇ ਨੇ ਉਹ ਚਾਹੀਦੇ ਨੇ ਛੇਵਾਂ ਸਵਾਲ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਵੱਲੋਂ ਜੋ ਰੈਫਰੈਂਡਮ ਕਰਵਾਇਆ ਜਾ ਰਿਹਾ ਜਾਂ ਅਲਬਰਟਾ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਹਦਾ ਜਿਹੜਾ ਛੇਵਾਂ ਸਵਾਲ ਹੈ ਜੀ ਉਹਦੇ 'ਤੇ ਅਸੀਂ ਚਰਚਾ ਕਰਦੇ ਹਾਂ ਕਿ ਉਹਦੇ ਵਿੱਚ ਕੀ ਹੈ ਉਹ ਕਹਿੰਦੇ ਨੇ ਡੂ ਯੂ ਸਪੋਰਟ ਦ ਗਵਰਨਮੈਂਟ ਆਫ ਅਲਬਰਟਾ ਵਰਕਿੰਗ ਵਿਦ ਦ ਗਵਰਨਮੈਂਟ ਆਫ ਅਦਰ ਵਿਲਿੰਗ ਪ੍ਰੋਵਿੰਸ ਟੂ ਅਮੈਂਡ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਹੈਵ ਪ੍ਰੋਵਿੰਸ਼ੀਅਲ ਗਵਰਨਮੈਂਟਸ ਐਂਡ ਨਾਟ ਦ ਫੈਡਰਲ ਗਵਰਨਮੈਂਟ ਸਿਲੈਕਟ ਦ ਜੱਜਸ ਅਪੁਆਇੰਟਡ ਟੂ ਪ੍ਰੋਵਿੰਸ਼ੀਅਲ ਕਿੰਗਸ ਬੈਂਚ ਐਂਡ ਅਪੀਲ ਕੋਰਟਸ ਕੀ ਤੁਸੀਂ ਚਾਹੁੰਦੇ ਹੋ ਕਿ ਅਲਬਰਟਾ ਸਰਕਾਰ ਦੂਜੇ ਸੂਬਿਆਂ ਨਾਲ ਰਲ ਕੇ ਕੈਨੇਡੀਅਨ ਸੰਵਿਧਾਨ ਵਿੱਚ ਸੋਧ ਕਰਾਵੇ ਜਿਹਦੇ ਨਾਲ ਸੂਬਾਈ ਸਰਕਾਰ ਜਿਹੜੀ ਹੈ ਉਹ ਪ੍ਰੋਵਿੰਸ਼ੀਅਲ ਦੀ ਕਿੰਗਸ ਬੈਂਚ ਅਤੇ ਅਪੀਲ ਕੋਰਟ ਦੇ ਵਿੱਚ ਆਪਣੇ ਜੱਜ ਲਾ ਸਕੇ ਨਾ ਕਿ ਫੈਡਰਲ ਸਰਕਾਰ ਉਹ ਜੱਜ ਲਾਵੇ ਇਹ ਸਵਾਲ ਹੈ ਹੁਣ ਇਹਦੇ ਵਿੱਚ ਇੱਕ ਤਾਂ ਜਿਹੜੀ ਮੌਜੂਦਾ ਸਥਿਤੀ ਆ ਉਹਦੀ ਅਸੀਂ ਗੱਲ ਜਿਹੜੀ ਆ ਉਹ ਕਰ ਲੈਂਦੇ ਹਾਂ ਅਲਬਰਟਾ ਗੌਰਮੈਂਟ ਵੀ ਜੱਜ ਅਪੁਆਇੰਟ ਕਰਦੀ ਹੈ ਲੇਕਿਨ ਉਹ ਹੈ ਜੀ ਕਿ ਅਲਬਰਟਾ ਕੋਰਟ ਆਫ ਜਸਟਿਸ ਦੇ ਜਿਹੜੇ ਜੱਜ ਨੇ ਉਹ ਅਲਬਰਟਾ ਗੌਰਮੈਂਟ ਅਪੁਆਇੰਟ ਕਰਦੀ ਹੈ ਅਲਬਰਟਾ ਕੋਰਟ

ਕੋਰਟ ਆਫ ਅਪੀਲ, ਸੁਪਰੀਮ ਕੋਰਟ ਆਫ ਕੈਨੇਡਾ ਤੇ ਅਲਬਰਟਾਸ ਕੋਰਟ ਆਫ ਕਿੰਗਸ ਬੈਂਚ, ਇਹ ਸਾਰੇ ਫੈਡਰਲ ਗਵਰਨਮੈਂਟ ਦੁਆਰਾ ਅਪੁਆਇੰਟ ਕੀਤੇ ਜਾਂਦੇ ਨੇ ਤੇ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਸਾਰੇ ਅਪੁਆਇੰਟ ਕਰੀਏ, ਫੈਡਰਲ ਸਰਕਾਰ ਨਾ ਕਰੇ ਤੇ ਬਾਕੀ ਪ੍ਰੋਵਿੰਸ ਦੇ ਨਾਲ ਰਲ ਕੇ ਅਸੀਂ ਇਸ ਮੁੱਦੇ ਨੂੰ ਉਠਾਈਏ ਤਾਂ ਕਿ ਉਹ ਸਾਰੇ ਵੀ ਇਸ ਤਰ੍ਹਾਂ ਕਰਨ। ਹੁਣ ਗੱਲ ਹੈ ਕਿ ਮੁੱਦਾ ਉਠਾਉਣ ਲਈ ਤੇ ਜੇ ਸਰਕਾਰ ਨੂੰ ਮੈਂਡੇਟ ਲੋਕਾਂ ਨੇ ਦਿੱਤਾ ਹੋਇਆ ਚੋਣਾਂ ਦੇ ਵਿੱਚ ਕਿ ਤੁਸੀਂ ਸਾਡੇ ਪੰਜਾਬ ਤੇ ਫੈਸਲੇ ਕਰੋ, ਤੇ ਜੇ ਮੈਂਡੇਟ ਦਿੱਤਾ ਹੋਇਆ ਤੇ ਫਿਰ ਤੁਸੀਂ ਬਾਕੀ ਪ੍ਰੋਵਿੰਸ ਨਾਲ ਗੱਲ ਕਰਕੇ ਦੇਖ ਲਓ। ਅਲਬਰਟਾ ਦੇ ਲੋਕਾਂ ਦੇ ਮੂਹਰੇ ਸਵਾਲ ਰੱਖਣ ਦਾ ਪਹਿਲਾਂ ਕੀ ਫਾਇਦਾ, ਜੇ ਬਾਕੀ ਰਾਜ਼ੀ ਹੁੰਦੇ ਨੇ ਤਾਂ ਤੁਸੀਂ ਵੀ ਬਾਕੀ ਵੀ ਉਹ ਬਾਕੀ ਨਾਲ ਗੱਲ ਕਰਕੇ, ਜੇ ਸਰਕਾਰ ਚਾਹੁੰਦੀ ਇਸੇ ਤਰ੍ਹਾਂ ਤਾਂ ਫਿਰ ਪਹਿਲਾਂ ਕੀਤਾ ਜਾ ਸਕਦਾ। ਲੋਕਾਂ ਦੀ ਰਾਏ ਲੈਣ ਦੀ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਲੋੜ ਹੈ। ਕੈਨੇਡੀਅਨ ਬਾਰ ਐਸੋਸੀਏਸ਼ਨ ਵਾਲੇ ਇਸ ਬਾਰੇ ਕੁਛ ਜਿਹੜੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਇਹਦੇ ਨਾਲ ਪੋਲੀਟੀਸਾਈਜ਼ਿੰਗ ਹੋਵੇਗਾ ਅਪੁਆਇੰਟਮੈਂਟ, ਤੇ ਐਗਜ਼ਿਸਟਿੰਗ ਜਿਹੜਾ ਸਿਸਟਮ ਹੈ ਇਹਦੇ ਵਿੱਚ ਅਲਬਰਟਾ ਦੀ ਰਿਪ੍ਰੈਜੈਂਟੇਸ਼ਨ ਪਹਿਲਾਂ ਹੀ ਹੈਗੀ ਆ। ਜਦੋਂ ਜੁਡੀਸ਼ਲੀ ਐਡਵਾਈਜ਼ਰੀ ਕਮੇਟੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਅਲਬਰਟਾ ਸਰਕਾਰ ਦੀ ਨੁਮਾਇੰਦਗੀ ਹੈ, ਤੇ ਪ੍ਰੋਵਿੰਸ਼ਲ ਸਰਕਾਰਾਂ ਜਿਹੜੀਆਂ ਉਹ ਇਹ ਕਹਿੰਦੀਆਂ ਨੇ ਕਿ ਸੂਬੇ ਦੇ ਜਿਹੜੇ ਲੀਗਲ ਤੇ ਐਡਮਿਨਿਸਟ੍ਰੇਟਿਵ ਜ਼ਰੂਰਤਾਂ ਨੇ ਉਹਨਾਂ ਨੂੰ ਲੋਕਲ ਜੱਜ ਸਮਝਣਗੇ, ਫਿਰ ਉਹ ਸਾਡੇ ਹਿਸਾਬ ਦੇ ਫੈਸਲੇ ਲੈਣਗੇ ਕਿ ਜਿਹੜੇ ਮੌਜੂਦਾ ਜੱਜ ਨੇ ਫੈਡਰਲ ਜਿਹੜੇ ਸਰਕਾਰ ਦੁਆਰਾ ਅਪੁਆਇੰਟ ਕੀਤੇ ਜਾਂਦੇ ਨੇ ਕਿ ਉਹ ਸਹੀ ਫੈਸਲੇ ਨਹੀਂ ਲੈ ਰਹੇ, ਜਾਂ ਇਹੋ ਜਿਹੇ ਫੈਸਲੇ ਲੈ ਰਹੇ ਨੇ ਕਿ ਜਿਹਨਾਂ ਨਾਲ ਅਲਬਰਟਾ ਦਾ ਨੁਕਸਾਨ ਹੋ ਰਿਹਾ ਕੋਈ, ਤੇ ਇਨਕਨਸਿਸਟੈਂਟ ਅਪੁਆਇੰਟਮੈਂਟ ਸਟੈਂਡਰਡ ਵੀ ਕ੍ਰੀਏਟ ਹੋਣਗੇ ਜੇ ਇਹ ਸਿਸਟਮ ਹੋ ਜਾਂਦਾ, ਭਾਵ ਫੈਡਰਲ ਵਾਲੇ ਹੋਰ ਤਰੀਕੇ ਨਾਲ ਅਪੁਆਇੰਟ ਕਰਨਗੇ, ਉਹਨਾਂ ਨੂੰ ਕੁਛ ਹੋਰ ਗਾਈਡਲਾਈਨ ਹੋਣਗੀਆਂ, ਤੇ ਜਿਹੜੇ ਅਲਬਰਟਾ ਵਾਲੇ ਹੋਣਗੇ ਕਾਨੂੰਨ ਤਾਂ ਇੱਕੋ ਹੀ ਰਹਿਣਾ, ਕੈਨੇਡਾ ਦਾ ਕੰਸਟੀਟਿਊਸ਼ਨ ਤੇ ਮੈਟਰ ਹੀ ਹੋਣਾ, ਫੈਸਲੇ ਤਾਂ ਉਹਦੇ ਹਿਸਾਬ ਨਾਲ ਹੀ ਆਉਣੇ ਨੇ, ਅਲਬਰਟਾ ਦਾ ਕੋਈ ਆਪਣਾ ਤਾਂ ਹੈ ਨਹੀਂ ਇਹਦੇ ਵਿੱਚ। ਸੋ ਇਹਦੇ ਵਿੱਚ ਜੋ ਪ੍ਰੋਵਿੰਸ਼ੀਅਲ ਜਸਟਿਸ ਮਿਨਿਸਟਰ, ਲਾਅ ਸੁਸਾਇਟੀ, ਜੁਡੀਸ਼ਰੀ ਤੇ ਕੈਨੇਡੀਅਨ ਬਾਰ ਐਸੋਸੀਏਸ਼ਨ ਦੇ ਵਿੱਚ ਅਲਬਰਟਾ ਦੀ ਨੁਮਾਇੰਦਗੀ ਪਹਿਲਾਂ ਤੋਂ ਹੈ। ਕੈਨੇਡੀਅਨ ਬਾਰ ਐਸੋਸੀਏਸ਼ਨ ਦੇ ਅਲਬਰਟਾ ਬ੍ਰਾਂਚ ਜਿਹੜੀ ਹੈ 7 ਮੈਂਬਰੀ ਐਡਵਾਈਜ਼ਰੀ ਕਮੇਟੀ ਜਿਹੜੀ ਬਣਾ ਕੇ ਤੇ ਫਿਰ ਫੈਡਰਲ ਸਰਕਾਰ ਨੂੰ ਇਨਪੁੱਟ ਦਿੰਦੀ ਹੈ ਤੇ ਫਿਰ ਉਸ ਹਿਸਾਬ ਨਾਲ ਫੈਸਲੇ ਲੈ ਜਾਂਦੇ ਨੇ। ਜੇ ਅਲਬਰਟਾ ਕੋਰਟ ਆਫ ਜਸਟਿਸ ਦੇ ਵਿੱਚ ਪਹਿਲਾਂ ਹੀ ਜੱਜ ਅਪੁਆਇੰਟ ਕਰਦਾ ਹੈ ਤੇ ਇਹਨਾਂ ਦੇ ਹੋਰ ਅਦਾਲਤਾਂ ਨੂੰ ਕਿਉਂ ਨੇ, ਇਹ ਵੀ ਇੱਕ ਸਵਾਲ ਹੈ। ਤੇ ਰੀਜ਼ਨਿੰਗ ਕੀ ਹੈ, ਸ਼ੁਰੂ ਦੇ ਵਿੱਚ ਜੋ 1867 ਦੇ ਵਿੱਚ ਕਿ ਫੈਡਰਲ ਸਰਕਾਰ ਦਾ ਇਹ ਹੱਕ ਹੋਵੇਗਾ ਕਿ ਉਹਨਾਂ ਨੇ ਜੱਜ ਕਿੱਥੇ ਕਿੱਥੇ ਅਪੁਆਇੰਟ ਕਰਨੇ ਨੇ। ਸੋ ਅਪੁਆਇੰਟ ਜੱਜ ਕਰਨ ਦੇ ਨਾਲ ਕੀ ਸਰਕਾਰ ਕੋਈ ਫੈਸਲਿਆਂ ਦੇ ਵਿੱਚ ਵੀ ਬਦਲਾਅ ਕਰ ਸਕੇਗੀ, ਇਹ ਵੀ ਬਹੁਤ ਵੱਡਾ ਸਵਾਲ ਹੈ ਜੀ। ਸੋ ਇਹ ਸਵਾਲ ਇਹ ਕਿ ਕੀ ਅਲਬਰਟਾ ਵਾਲਿਆਂ ਨੂੰ ਹੋਰ ਜੱਜ ਨਿਯੁਕਤ ਕਰਨ ਦੀ ਤਾਕਤਾਂ ਦਿੱਤੀਆਂ ਜਾਣ, ਜੇ ਤੁਸੀਂ ਚਾਹੁੰਦੇ ਹੋ ਕਿ ਨਾ ਦਿੱਤੀਆਂ ਜਾਣ ਤੇ ਨੋ ਕਰ ਦਿਓ, ਜੇ ਚਾਹੁੰਦੇ ਹੋ ਕਿ ਦਿੱਤੀਆਂ ਜਾਣ ਤੇ ਯੈਸ ਕਰ ਦਿਓ। ਸੋ ਇਹ ਚੌਥੇ ਤੇ ਪੰਜਵੇਂ ਤੇ ਛੇਵੇਂ ਸਵਾਲ ਦਾ ਸਾਰ ਹੈ ਜੀ ਅੱਜ ਦਾ। ਜਿਹੜਾ ਇੱਕ ਦੋ ਖਬਰਾਂ ਵੱਲ ਹੋਰ ਧਿਆਨ ਕਰ ਲੈਂਦੇ ਹਾਂ ਜੀ। ਜੋ ਖਬਰ ਤੁਸੀਂ ਪੰਜਾਬ ਤੋਂ ਸੁਣੀ ਹੋਵੇਗੀ ਕਿ ਮਾਨਸਾ ਦੇ ਵਿੱਚ ਸਮਾਜ ਸੇਵੀ ਕਾਰਕੁਨ ਪਰਵਿੰਦਰ ਸਿੰਘ ਝੋਟਾ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਦਾ ਇੱਕ ਕੈਮਿਸਟ ਵੱਲੋਂ ਦੁਕਾਨ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਉਹਨਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਤੋਂ ਰੋਕ ਰਿਹਾ ਸੀ। ਪਹਿਲਾਂ ਵੀ ਦੋਨਾਂ ਦਾ ਆਪਸ ਵਿੱਚ ਝਗੜਾ ਰਿਹਾ। ਬੜੀਆਂ ਮੰਦਭਾਗੀਆਂ ਇਹ ਖਬਰਾਂ ਜਿਹੜੀਆਂ ਨੇ ਜੀ ਉਹ ਸਾਨੂੰ ਵਤਨ ਤੋਂ ਪਿਛਲੇ ਕੁਝ ਸਮੇਂ ਤੋਂ ਦੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਨੇ। ਮਾੜੀ ਗੱਲ ਹੈ ਜੀ, ਬਹੁਤ ਮਾੜੀ ਗੱਲ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕੁਛ ਚੀਜ਼ਾਂ ਦੇ ਜੋ ਹੱਲ ਸੌਖੇ ਹੋਣੇ ਚਾਹੀਦੇ ਨੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਸਮਾਂ ਬਦਲਣ ਦੀਆਂ ਗੱਲਾਂ ਜੋ ਘੜੀਆਂ ਪਿੱਛੇ ਕਰਨ ਦਾ ਪ੍ਰਚਲਨ ਹੈ, ਅਲਬਰਟਾ ਦੇ ਸੂਬੇ ਪਿੱਛੇ ਹਟਦੇ ਜਾਂਦੇ ਨੇ ਤੇ ਓਨਟੇਰੀਓ ਵਾਲੇ ਵੀ ਕੁਛ ਜਿਹੜਾ ਹੈ ਪਰਮਾਨੈਂਟ ਡੇ ਲਾਈਟ ਟਾਈਮ ਵੱਲ ਨੂੰ ਜਾ ਰਹੇ ਨੇ ਤਾਂ ਕਿ ਮੈਨੀਟੋਬਾ ਦੇ ਨਾਲ ਉਹਨਾਂ ਦਾ ਕੋਈ ਮੇਲ ਹੋ ਸਕੇ। ਕੁਛ ਹਿੱਸਿਆਂ ਵਿੱਚ ਉਹ ਕਰ ਰਹੇ ਨੇ। ਹੁਣੇ ਪ੍ਰੋਵਿੰਸ ਦੇ ਵਿੱਚ ਆਪਸ਼ਨਾਂ ਸੀ ਜਿਹੜੀਆਂ, ਉਹਨਾਂ ਵਿੱਚ ਉਹਨਾਂ ਨੇ ਇੱਕ ਆਪਸ਼ਨ ਪਿੱਕ ਕੀਤੀ ਹੈ ਤੇ ਉੱਥੇ ਉਹ ਕੁਛ ਮੈਨੀਟੋਬਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਉਹ ਇੱਧਰ ਨੂੰ ਡੇ ਲਾਈਟ ਸੇਵਿੰਗ ਟਾਈਮ ਨੂੰ ਖਤਮ ਕਰ ਰਹੇ ਨੇ। ਪਹਿਲਾਂ ਕਹਿੰਦੇ ਸੀ ਅਜੇ ਨਹੀਂ ਕਰਾਂਗੇ। ਤੇ 26 ਲੈਂਡ ਪੋਰਟਸ ਆਫ ਐਂਟਰੀ ਜੋ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਦੇ ਅਮਰੀਕਾ ਨਾਲ ਲੱਗਦੇ ਬਾਰਡਰ ਦੇ ਰਸਤੇ ਹੈਗੇ ਨੇ ਅਮਰੀਕਾ ਨਾਲ, ਉੱਥੇ ਵੀ ਘੜੀਆਂ ਨੂੰ ਪਿੱਛੇ ਕੀਤਾ ਜਾਵੇਗਾ। ਨਵੰਬਰ 1 ਤੋਂ ਮਾਰਚ 14 ਤੱਕ ਇਹ ਹੋਵੇਗਾ ਜੀ। ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਤੇ ਐਡਜਸਟਮੈਂਟ ਇਹ ਹੈ ਕਿ ਗਵਾਂਢੀ ਮੁਲਕ ਦੇ ਜਿਹੜੇ ਪੋਰਟ ਐਂਟਰੀ ਦੇ ਨਾਲ ਸਮੇਂ ਦੀ ਜਿਹੜੀ ਕਹਾਣੀ ਹੈ ਉਹ ਮੈਚ ਕਰਦੀ ਰਹੇ ਤੇ ਉਹ ਅਮਰੀਕਾ ਵਾਲਾ ਇੱਕ ਕਿਸਮ ਦਾ ਸਮਾਂ ਜਿਹੜਾ ਵਰਤਿਆ ਜਾਵੇਗਾ। ਇੱਥੋਂ ਅੰਦਾਜ਼ਾ ਲੱਗਦਾ ਕਿ ਕੈਨੇਡਾ ਦੇ ਵਿੱਚ ਕਿੰਨੀ ਜ਼ਿਆਦਾ ਵੱਡੇ ਪੱਧਰ 'ਤੇ ਜੋ ਇੰਪੈਕਟ ਹੈ ਉਹ ਯੂ ਐੱਸ ਏ ਦੀਆਂ ਅਥਾਰਟੀਜ਼ ਦਾ ਜਾਂ ਯੂ ਐੱਸ ਏ ਦੇ ਸਿਸਟਮ ਦਾ ਹੈ ਜੀ।

0: ਸੋ ਇਹ ਜੋ ਇੱਕ ਫੈਸਲਾ ਹੈ ਇਹ ਜਿਵੇਂ ਓਨਟੇਰੀਓ ਦੇ ਵਿੱਚ ਦੱਸਿਆ ਉਹਨਾਂ ਨੇ ਗੁਆਂਢੀ ਸੂਬੇ ਨਾਲ ਮੇਲ ਕਰਨ ਲਈ ਜਿਹੜਾ ਉਸ ਤਰੀਕੇ ਨਾਲ ਕੀਤਾ ਅਤੇ ਇੱਧਰ ਅਲਬਰਟਾ ਬੀ ਸੀ ਅਤੇ ਮੈਨੀਟੋਬਾ ਵਾਲੇ ਅਮਰੀਕਾ ਦੇ ਨਾਲ ਲੱਗਦੇ ਬਾਰਡਰ ਦੀਆਂ ਐਂਟਰੀਆਂ 'ਤੇ ਅਮਰੀਕਾ ਵਾਲਾ ਟਾਈਮ ਰੱਖਣਗੇ ਤਾਂ ਕਿ ਉਹਨਾਂ ਨਾਲ ਮੈਚ ਕਰਦਾ ਰਹੇ। ਕੈਥਲਿਕ ਈਸਾਈਆਂ ਦੇ ਧਰਮ ਗੁਰੂ ਪੋਪ ਲੀਓ ਦੀ ਸਰਜਰੀ ਹੋਈ ਹੈ ਅਤੇ ਵੈਟੀਕਨ ਵੱਲੋਂ ਕਨਫਰਮ ਕੀਤਾ ਗਿਆ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਕਿ ਲੰਗ ਕੈਂਸਰ ਤੋਂ ਪੀੜਿਤ ਹਨ ਵੈਟੀਕਨ ਆਗੂ। ਸਟੇਟਮੈਂਟ ਦੇ ਵਿੱਚ ਕੋਈ ਮੈਂਸ਼ਨ ਨਹੀਂ ਹੈ ਕਿ ਉਹਨਾਂ ਦਾ ਇਲਾਜ ਕਿਵੇਂ ਚੱਲ ਰਿਹਾ, ਪਰ ਉਹਨਾਂ ਨੇ ਕਿਹਾ ਕਿ ਕੀਮੋਥੈਰੇਪੀ ਜਾਂ ਕੋਈ ਹੋਰ ਥੈਰੇਪੀ ਜਿਹੜੀ ਚੱਲ ਰਹੀ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਫਿਰ ਵੀ 71 ਸਾਲਾਂ ਦੇ ਪੋਪ ਲਈ ਓਪਰੇਟਿੰਗ ਰੂਮ ਦੇ ਵਿੱਚ 3 ਘੰਟੇ ਰਹੇ ਨੇ ਅਤੇ ਜਿਹੜੀ ਸਰਜਰੀ ਹੈ 90 ਕੁ ਮਿੰਟ ਉਹਨਾਂ ਦੀ ਹੋਈ ਹੈ। ਸਰਜਰੀ ਸਕਸੈਸਫੁਲ ਦੱਸੀ ਗਈ ਹੈ ਅਤੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਸੀ। ਵੈਟੀਕਨ ਵਾਲਿਆਂ ਨੇ ਲੀਓ ਦੀਆਂ ਸਾਰੀਆਂ ਆਡੀਅੰਸ ਜਿਹੜੀਆਂ ਯੂਨੀਅਨ ਉਹਨਾਂ ਦੀ ਹੈ ਪਬਲਿਕ ਅਪੀਅਰੈਂਸ ਨੇ ਉਹਨਾਂ ਨੂੰ ਅਕਤੂਬਰ 20 ਤੱਕ ਰੱਦ ਕਰ ਦਿੱਤਾ ਹੈ ਜੀ। ਸੋ ਪੋਪ ਲੀਓ ਜਿਹੜੇ ਨੇ ਉਹ ਬਿਮਾਰ ਨੇ ਅਤੇ ਉਹਨਾਂ ਨੂੰ ਲੰਗ ਕੈਂਸਰ ਜਿਹੜਾ ਹੈ ਉਹ ਹੋਇਆ ਅਤੇ ਇਸ ਤੋਂ ਪਹਿਲਾਂ ਕਿ 1985 ਦੇ ਵਿੱਚ ਉਹ ਕਹਿੰਦੇ ਟਾਈਫਾਇਡ ਦੇ ਨਾਲ ਜਿਹੜਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲੋ ਚੁੱਕਾਂ ਲਿਖਵਾਂ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ $8 million ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ। radiosursangam.ca, phone 403-585-0910. ਰੇਡੀਓ ਸੁਰਸੰਗਮ।
3: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878321208 ਜਾਂ ਰਮਨ ਵੜੈਚ 7807530000।

0: Sonic Insurance.
1: Mercedes car खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
5: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਸਤਿ ਸ਼੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
3: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
3: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
2: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936

0: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 4037302026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਾਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ

ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਦਾ ਸੁਪਨਾ ਹੁੰਦਾ
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
0: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
1: ਅਮ੍ਰਿਤਾ ਔਲਖ ਮੌਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 5875000276
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੈਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 647702 V23
3: लाइसेंस नंबर 10394
4: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
6: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
5: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
6: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ

0: ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
2: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਲ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
1: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
3: ਓਹ ਅੱਜ ਫੇਰ ਨੀ ਲੋਡ ਮਿਲਿਆ
4: ਕੀ ਹੋਇਆ
3: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
4: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ

0: ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ

0: या फिर फोन कर लो 4039036757।
1: मर्सिडीज बेंज कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो। कैलगरी वासियों, की तुसी लंबी लाइना अते डॉक्टर दिया वेटिंग लिस्ट तो परेशान हो, खुद फिकर छड़ो क्योंकि तुहाडे अपने शहर विच आ गया है सेहत दा असली पहरेदार। ओइसे स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन। चाहे गल होवे बच्चियां दी या फिर बुजुर्गां दी, इत्थे सारियां लई सुविधावां मौजूद हन। अपॉइंटमेंट नहीं बनी, कोई चक्कर ही नहीं, सिद्धे चले आओ। इत्थे वॉक इन विच खुला स्वागत है, नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले हां ते ओ वी देर शाम तक। ता देर किस गल दी, आज ही डायल करो 5876174696 587-617-4696। ओइसे स्माइल मेडिकल, तुहाडी सेहत साडी जिम्मेवारी। 5876174696।
2: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
0: ताजियां सब्जियां, फल फ्रूट, दालां, मसाले ते बर्तना तो इलावा घरां दी वरतों दा हर समान मिलेगा। कीमतां कट ते क्वालिटी A1।
2: जानिया पछानिया नाम है सांझा पंजाब ग्रोसरी स्टोर।
0: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
2: सांझा पंजाब ग्रोसरी स्टोर, पहली लोकेशन 331-3690 वेस्ट विंड ड्राइव,
0: दूजी लोकेशन 117-7770 एवेन्यू,
2: तीजी लोकेशन 570-6520 फाल्कनरिज बुलेवार्ड,
0: चौथी लोकेशन 606 सिटी स्केप स्क्योर,
2: पांचवी लोकेशन 3150-235 रेड एम्बर्स वे,
0: छेवी लोकेशन 445 कैरिंगटन बुलेवार्ड नॉर्थ वेस्ट कैलगरी।
2: सांझा पंजाब ग्रोसरी स्टोर दियां 6 लोकेशनां दा सांझा फोन नंबर
0: 403-835-2222। ਸਤਿ ਸ਼੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
2: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
2: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ।
5: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।